0: ਨਾਨਕ ਤੇ ਸਬਲਿਹਾਰਨ ਜਲ ਥਲ ਮਹੀ ਅਲ ਸੋਇ ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੇ ਬਿਨ ਸਾਸ ਤੇ ਰਾਖੈ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਦੋਹਾ ਸਿਰਿਆ ਕਾ ਆਪ ਸੁਆਮੀ ਖੇਲੈ ਵਿਖਸੈ ਅੰਤਰ ਜਾਮੀ ਕਹੋ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਅਨਜਾਣਤ ਬਿਖੈ ਮਹਿ ਰਚੈ ਜੇ ਜਾਣਤ ਆਪਨ ਆਪ ਬਚੈ
1: ਪਰਮੇ ਪੂਲਾ ਦੇ ਦਿਸਤਾਵੈ ਨਿੰਖ ਮਾਏ ਚਾਰ ਕੁੰਡ ਫਿਰੇ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ
1: ਖਿਨਮੇ ਨੀਚ ਕੀਟ ਹੋ ਰਾਜ ਪਾਲ ਬ੍ਰਹਮ ਗਰੀਬ ਨਿਵਾਜ
0: ਜਾ ਕਾ ਦ੍ਰਿਸ਼ਟ ਕਸ਼ੂ ਨਾ ਆਵੈ ਤਿਸ ਤਤਕਾਲ ਦੇ ਦਿਸ ਪ੍ਰਗਟਾਵੈ
1: ਜਾ ਕੋ ਆਪਣੀ ਕਰੇ ਬਖਸੀਸ ਤਾ ਕਾ ਲਿਖਾ ਨਾ ਗਣੇ ਜਗਦੀਸ
0: ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਮੰਤੇ ਆ ਬਨਾਈ ਨਾਨਕ ਜੀਵੇ ਦੇਖ ਬੜਾਈ
0: ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਉ ਜੋ ਤਿਸ ਪਾਵੇ ਸੋਈ ਫੰਦੀ
0: ਕਬੂ ਊਚ ਨੀਚ ਮਹਿ ਬਸੈ ਕਬੂ ਸੋਗ ਹਰਖ ਰੰਗ ਹਸੈ
1: ਕਬੂ ਨਿੰਦ ਚਿੰਦ ਵਿਵਹਾਰ ਕਬੂ ਉਬ ਆਕਾਸ ਪਿਆਲ
0: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
1: ਕਬੂ ਨੈਤ ਕਰੇ ਭਾਤ ਕਬੂ ਸੋਏ ਰਹੇ ਦਿਨ ਰਾਤ
0: ਕਬੂ ਮਹਾ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ
1: ਕਬੂ ਹੋਏ ਬਹਿ ਬੜ ਰਾਜਾ ਕਬੂ ਪਿਥਾਰੀ ਨੀਚ ਕਾ ਸਾਜਾ
0: ਕਬੂ ਅਪਕੀਰਤ ਮਹਿ ਆਵੈ ਕਬੂ ਭਲਾ ਭਲਾ ਕਹਾਵੈ
1: ਪਵ ਰਾਖੇ ਤਿਵੀ ਰਹੇ ਗੋਪਲ ਸਾਹ ਨਾਨਕ ਸਚ ਕਹੇ
0: ਕਬੂ ਹੋਏ ਪੰਡਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ
1: ਕਬੂ ਧਰਤੀ ਸਨਾਨ ਕਬੂ ਸਿਰ ਸਾਧਕ ਮੋ ਗਿਆਨ
0: ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਪਰਮੀਆ
1: ਨਾਨਾ ਰੂਪ ਜੋ ਸਵਾਲ ਗੀਤ ਖਾਵੇ ਜੋ ਪਾਵੇ ਤਿਵੇ ਨਿਚਾਵੇ
0: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ
1: ਕਬੂ ਸਾਧ ਸੰਗ ਤੇ ਪਾਵੇ ਤੁਸ ਸਥਾਨ ਤੇ ਵਰਨ ਆਵੇ
0: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
1: ਮੰਤਰ ਨਾਮ ਰਤੇ ਇਕ ਰੰਗ ਸਭ ਸੇ ਪਾਰ ਬ੍ਰਹਮ ਕੇ ਸੰਗ
0: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਬਿਸਨਾਮ
0: ਨਾਨਕ ਪ੍ਰਭ ਕੈ

0: ਮੈਨੂੰ ਕਿਸ ਤਪੱਸਿਆ ਕਰੇ ਅਹੰਕਾਰ, ਨਾਨਕ ਸੁਰਗ ਫਿਰ ਫਿਰ ਅਵਤਾਰ।
1: ਹਰੇਕ ਜਤਨ ਕਰੇ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ।
0: ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਪਣਾਵੈ।
1: ਰੁਕੀ ਰੇਂਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ।
0: ਜਬ ਲਗ ਜਾਣੇ ਮੁਝਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ।
1: ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ।
0: ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਿਚਲ ਨਾਹੀ ਚੀਤ।
1: ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ।
0: ਪ੍ਰਭ ਕਿਰਪਾ ਤੇ ਬੰਧਨ ਟੁਟੈ, ਗੁਰ ਪ੍ਰਸਾਦ ਨਾਨਕ ਹਉ ਛੁਟੈ।
1: ਐਸ ਕਟੇਲਾ ਕੋ ਉਠਤਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ।
0: ਅਨੇਕ ਭੋਗ ਭਿਖਿਆ ਕੇ ਕਰੈ, ਨਾ ਤ੍ਰਿਪਤਾਵੈ ਖਪ ਖਪ ਮਰੈ।
1: ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੈ ਸਭ ਕਾਜੈ।
0: ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ।
1: ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰ
0: ਕਰਨ ਕਰਾਵਣ ਕਰਨੇ ਹਾਰ, ਇਸਕੇ ਹਾਥ ਕਹਾ ਵਿਚਾਰ।
1: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਪ੍ਰਭ ਸੋਏ।
0: ਜੋ ਕਿਸ ਕੀਨਾ ਸੋ ਆਪਣੇ ਰੰਗ, ਸਭ ਤੇ ਦੂਰ ਸਭੂ ਕੈ ਸੰਗ।
1: ਜੈ ਦੇਖੇ ਕਰੇ ਬਵੇਕ, ਆਪੇ ਏਕ ਆਪੇ ਅਨੇਕ।
0: ਮਰੇ ਨਾ ਬੰਸੇ ਆਵ ਨ ਜਾਏ, ਨਾਨਕ ਸਭੀ ਲਹਿ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨਾ ਆਪਣ ਵਿਸਾਰ, ਸਭ ਕਛ ਉਸਕਾ ਉਹ ਕਰਨੇ ਹਾਰ।
1: ਤੈ ਪਿੰਨ ਕਹੋ ਕਿਛ ਹੋਏ, ਥਾਨ ਤਨੰਤਰ ਏ ਕੈ ਸੋਏ।

0: ਆਸ਼ਟਪਦੀ
1: ਸੰਤ ਕੇ ਦੁਖਨ ਆਰ ਜਾ ਕਟੇ ਸੰਤ ਕੇ ਦੁਖਨ ਜਮਤੇ ਨਹੀਂ ਛੁਟੇ
0: ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ
0: ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸਤ ਸੰਗ ਨਿੰਦਕ ਵੀ ਤਰੇ
0: ਸੰਤ ਕੈ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜਿਉਂ ਲਵੈ
1: ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਕ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਟਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਉ ਏਹੀ ਗਤਿ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾ ਉਸਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਨ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੇ
0: ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੈ ਤਾ ਲੈ ਮਿਲਾਏ
1: ਸੰਤ ਕਾ ਦੁਖੀ ਅਧ ਬੀਜ ਤੇ ਟੂਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
0: ਸੰਤ ਕਾ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਬਿਨਾ ਮਿਰਤਕ ਕੀਲੋ ਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਣ ਬੀਜ ਆਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰਾਖਨ ਹਾਰ ਨਾਨਕ ਸੰਤ ਭਾਵੀ ਤਾ ਲੈ ਉਬਾਰ
0: ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਰ ਬਿਹੂਨ ਮਛਲੀ ਤੜ ਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਦਨ ਨਹੀਂ ਤਰਾਪੇ
0: ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੁੜ ਅੰਧੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕ ਕਾ ਤੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗੇ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ
1: ਸੰਤ ਕੇ ਦੁਖੀ ਕੀ ਪੁਜੇ ਨਾ ਆਸਾ ਸੰਤ ਕਾ ਦੁਖੀ ਉਠ ਚਲੇ ਨਿਰਾਸਾ
0: ਸੰਤ ਕੈ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਕੋਈ ਭਾਵੈ ਤੈਸਾ ਕੋਈ ਹੋਏ
1: ਪਿਆ ਕਿਰਤ ਨਾ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ
0: ਹਉ ਕਰ ਤਿਸਕੇ ਉਹ ਖਾਨੇ ਹਾਰ ਸਦਾ ਸਦਾ ਤਿਸਕੋ ਨਾਮ ਸਕਾਰ
1: ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਰਾਖ ਕਰਨੇ ਹਾਰ ਦੂਸਨ ਕੌਣ ਕਹੇ ਵਿਚਾਰ

0: ਸਤਿ ਸ਼੍ਰੀ ਅਕਾਲ ਜੀ।
1: ਜੀ ਮਨੁੱਖ ਕੀ ਟੇਕ ਬਿਰਤੀ ਸਭ ਜਾਣਾ, ਦੇਵਨ ਕਹੋ ਏਕੇ ਭਗਵਾਨ।
0: ਜਿਸਕੇ ਜੀਏ ਰਹੇ ਅਗਾਏ, ਬਹੁਰਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ, ਮਨੁੱਖ ਕਹਿ ਕੁਛ ਨਾਹੀ ਹਾਥ।
0: ਜਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨਾ ਲਾਗੈ ਕੋਏ।
0: ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਚ ਵਿਵਹਾਰ।
1: ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਉ।
0: ਮੈਨੂੰ ਪੇਖ ਠਾਕਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ।
1: ਚੰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ।
0: ਕਰ ਹਰ ਕਰਮ ਸਰਬਨ ਹਰ ਕਥਾ, ਹਰ ਦਰ ਕੇ ਨਾਨਕ ਉਜਲ ਮਥਾ।
1: ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ।
0: ਰਾਮ ਨਾਮ ਜੋ ਕਰੇ ਵਿਚਾਰ, ਸੇਤਨ ਵੰਤ ਗਨੀ ਸੰਸਾਰ।
1: ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ।
0: ਏਕੋ ਏਕ ਏਕ ਪਛਾਨਾ, ਇਤੋ ਤੁਕੀਓ ਸੋਜੀ ਜਾਣਾ।
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਨ ਆਪ ਸੁਜੈ, ਤਿਸਕੀ ਜਾਣੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰਜਨ ਰਹਿਤ।
0: ਅੰਜਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ।
1: ਜਿਸ ਜਨ ਕੀ ਆਸਾ, ਤਿਸਕੀ ਕੱਟ ਗਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੈ ਦੂਖ।
1: ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ।
0: ਜਿਸ ਕਉ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸ ਤੇ ਡਰੈ।
1: ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਝਿਆ।
1: ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ।
0: ਨਾ ਕਿਸ ਜਨਮੈ ਨਾ ਕਿਸ ਮਰੈ, ਆਪਨ ਚਲੈ ਤੋ ਆਪ ਹੀ ਕਰੈ।
1: ਆਵਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ।
0: ਆਪੇ ਆਪ ਸਗਲ ਮੈਂ ਆਪ, ਅਨੇਕ ਜੁਗਤ ਰਤ ਥਾਪ ਥਾਪ।
1: ਅਸੀ ਨਾਹੀ ਕਿਛ ਖੰਡ, ਧਾਰਨ ਤਾ ਰਹੀਓ ਬ੍ਰਹਿਮੰਡ।
0: ਲਖ ਭੇਦ ਪੁਰਖ ਪ੍ਰਤਾਪ, ਆਪ ਜਪਾਇ ਤਾ ਨਾਨਕ ਜਾਪ।
1: ਪ੍ਰਭ ਜਾਤਾ ਸੋ ਸੋਭਾ ਬੰਤ, ਸਗਲ ਸੰਸਾਰ ਉਦਰੇ ਤਿਨ ਮੰਤ।
0: ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ।
1: ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ।
0: ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਵਡ ਭਾਗੈ।
1: ਜਬਤ ਪਾਵਹਿ ਵਿਸਰਾਮ, ਨਾਨਕ ਤੈਨ ਪੁਰਖ ਕਾ ਉਤਮ ਕਰ ਮਾਨ।
0: ਜੋ ਕਿਛ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ।
1: ਸਹਿਜ ਸਵਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ।
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ।
1: ਜਿਸ ਤੇ ਉਪਜੇ ਤਿਸ ਮਾਏ ਸਮਾਏ, ਓਏ ਸੁਖ ਨਿਧਾਨ ਉਨਹੂ ਬਨ ਆਏ।

0: ਨਕਤੇ ਸਿਬਲਿਹਾਰ ਅਸ਼ਟਪਦੀ
1: ਤੂਟੀ ਗਾਡਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਿਪਾਲ
0: ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀਆ ਕਛੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ
1: ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪ ਬੰਤ ਹੋਏ ਨਾਹੀ ਮੋਹ ਪ੍ਰਭ ਕੀ ਜੋਤ ਸਗਲ ਘਟ ਸੋਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸਕਾ ਦੀਆ ਦਰਬੈ
0: ਹਤ ਸੂਰਜ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਾਰ ਜਾਨੇ ਗੁਬਾਰ
0: ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ
0: ਜਿਉ ਪਖਾਣ ਨਾਮ ਚੜ੍ਹਤ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਰ ਜੋਤ ਪ੍ਰਗਟਾਵੈ
1: ਤਿਨ ਸੰਤਨ ਕੀ ਵਾਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ
0: ਜੋ ਕਿਸ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ
1: ਕੌਣ ਬਸਤ ਆਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ
1: ਜਿਸ ਬਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ
0: ਤਾਜਮ ਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤ ਹੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ
0: ਧਨ ਧਨ ਕਹੇ ਸਭ ਕੋਏ ਮੁਖ ਉਜਰ ਹਰ ਦਰਗਹਿ ਸੋਏ
1: ਇਹੋ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਕੇ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ
0: ਸਾਧ ਸੇਵਾ ਆਪਣੇ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਬਿਗੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਕਹੀਂ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੌ ਜੀ ਵਾਲਣ ਹਾਰ ਭੁੱਖੇ ਕੌ ਦੇਵਤ ਆਧਾਰ
0: ਸਰਮਦਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਹੇ
1: ਸਭ ਕਿਛ ਤਿਸਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਜਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਐ ਤੈ ਲੋਏ ਜਾ ਕੇ ਹਿਰਦੈ ਏਕੋ ਹੋਏ
0: ਸਚ ਕਰਨੀ ਸਚ ਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ ਸਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸੁਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼

0: ਗਹਿਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਏ ਅਨਰਾਓ
1: ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
1: ਅੰਧ ਰੂਪ ਮੰਗਲ ਸਭ ਜਾਕੈ ਸਭ ਸੋਖ ਸੁਣੀਐ ਕਰਤਾ ਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸ ਗ੍ਰਹਿਸਥ ਮੈਂ ਭੋਗੀ
1: ਤੇ ਆਏ ਤੈ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ

0: ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆ ਵੈਸੇ
1: ਤੇ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ
0: ਊਚ ਨੀਚ ਤਿਸਕੇ ਅਸਥਾਨ।

0: ਦਰਸ਼ਨ ਸਤ ਸਤ ਦੇਖਣ ਹਾਰ, ਨਾਮ ਸਤ ਸਤ ਧਿਆਨ ਹਾਰ,
1: ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ,
0: ਸਬਦ ਸਤ ਸਤ ਪ੍ਰਭ ਭਗਤਾ, ਸੁਤ ਸਤ ਸਤ ਜਸ ਸੁਣਤਾ,
1: ਪੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੇ ਜਨ ਮਾਨਿਆ, ਤਨ ਕਰਾਵਨ ਤਨ ਮੂਲ ਪਛਾਨਿਆ,
1: ਜਾ ਕੇ ਹਿਰਦੇ ਵਿਸਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ,
0: ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤਿਸ ਮਾਹੀ ਸਮਾਨਾ,
1: ਵਸਤ ਮੇਲੇ ਵਸਤ ਗਡਾਈ, ਤਾਕੋ ਭਿੰਨ ਨ ਕਹਿਣਾ ਜਾਈ,
0: ਬੂਜੈ ਬੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ,
1: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ,
0: ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
1: ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ,
0: ਸੇਵਕ ਕੋ ਪ੍ਰਪਾਲਨ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ,
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਥ ਸਾਥ ਸਮਾਰੇ,
0: ਆਪਣੇ ਜਨ ਕਾ ਪਰਦਾ ਢਾਕਾ, ਆਪਣੇ ਸੇਵਕ ਕੀ ਸਰ ਪਰ ਰਾਖੈ,
1: ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ,
0: ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤ ਵਿੱਚ ਕੋਈ ਨਾ ਲਾਖੈ,
1: ਪ੍ਰਭ ਕੇ ਸੇਵਕ ਕੋ ਕੌਣ ਪਹੁੰਚੇ, ਪ੍ਰਭ ਕੇ ਸੇਵਕ ਉੱਚ ਤੇ ਉੱਚੇ,
0: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦੇਹ ਪ੍ਰਗਟਾਇਆ,
1: ਕੀ ਕੀੜੀ ਮੈਂ ਕਲ ਰਾਖੇ, ਭਸਮ ਕਰੇ ਲਸਕਰ ਕੋਟ ਲਾਖੈ,
0: ਜਿਸਕਾ ਸਾਥ ਨ ਕਾਢਤ ਆਪ, ਤਾਕੋ ਰਾਖਤ ਦੇ ਕਰ ਹਾਥ,
1: ਮਾਨਸ ਜਤਨ ਕਰਤ ਬੋ ਪਾਤ, ਤਿਸਕੇ ਕਰਤਵ ਵਿਰਥੇ ਜਾਤ,
0: ਮਾਰੇ ਨ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ,
1: ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਬਡਾਣੀ,
0: ਬਾਰੰ ਬਾਰ ਬਾਰ ਪ੍ਰਭ ਜਪੀਐ, ਕੀ ਅਮਰਤ ਹੋ ਮਨ ਤਨ ਤ੍ਰਪੀਐ,
1: ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਸ਼ਟਾਇਆ,
0: ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ,
1: ਨਾਮ ਰਸ ਜੋ ਜੰਤਰ ਪਤਾਨੇ, ਮੰਤਨ ਨਾਮੇ ਨਾਮ ਸਮਾਨੇ,
0: ਉਠ ਬੈਠ ਸੋਵਤ ਨਾਮ, ਕਉ ਨਾਨਕ ਜਨ ਕੈ ਸਦ ਕਾਮ,
1: ਬੋਲੋ ਜਸਤੇ ਵਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ,
0: ਕਰੇ ਭਗਤ ਆਤਮ ਕਾ ਜਾਏ, ਪ੍ਰਭ ਆਪਣੇ ਸੁਰ ਰਹੇ ਸਮਾਏ,
1: ਵਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ,
0: ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹੇ ਇਕ ਨ ਜਾਣੋ,
1: ਆਠ ਪੈਰ ਪ੍ਰਭ ਵਸੇ ਹਜੂਰੇ, ਕੌ ਨਾਨਕ ਸਹੀ ਜਨ ਪੂਰੇ,
0: ਮਨ ਮੇਰੇ ਤਿਨ ਕੀ ਓਟ ਲਹਿ, ਮਨ ਤਨ ਆਪਣਾ ਤਿਨ ਜਨ ਦੇ,
1: ਜਿਨ ਜਿਨੇ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕਾ ਦਾਤਾ,
0: ਤਿਸਕੀ ਸਰਨ ਸਭ ਸੁਖ ਪਾਵੈ, ਤਿਸਕੇ ਦਰ ਸਭ ਪਾਪ ਮਿਟਾਵੈ,
1: ਅਵਰ ਸਿਆਨਬ ਸਗਲੀ ਚਾਟ,

ਹਰਿ ਹਰਿ ਨਾਮ ਕਮਾਵਣਾ, ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਇੱਕ ਸਿਮਰ ਨਾਮ ਆਧਾਰ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਬਥ। ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਸੁਖ ਕਉ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਮਨ ਪ੍ਰਬੋਧੋ ਹਰ ਕੈ ਨਾਏ, ਦੈ ਦਿਸ ਧਾਵਤ ਆਵੈ ਠਾਏ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਤਿਤ ਘਰ ਜਾਏ ਬਸੇ ਅਵਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ। ਆਵਾਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਅਨਕ ਉਪਾਵਨਾ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ। ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ। ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ। ਜਿਨ ਦੀਏ ਤਿਸ ਬੁੱਝੇ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਆਪ ਜਪੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿੰਸ ਜਾਏ ਹਉਮੈ ਵਿਖ ਫੈਲ। ਸਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ। ਸਰਵ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ। ਏਕ ਸਕੇ ਗੁਣ ਗਾਵ ਅਨੰਤ, ਮਨ ਤਨ ਜਾਪ ਏਕ ਭਗਵੰਤ। ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪ੍ਰਾਸ਼ਤ ਗਏ। ਏਕ ਪ੍ਰਭ ਰਾਤਾ।

गोपो जन का प्रसंगीत रसना जपति हर हर नीत।

0: ਸਗਲ ਸੁਨਗਰੀ ਏਕ ਸਕਟਮਾ ਹੈ ਅਣਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨਾਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਣਕ ਕਾ ਨਾਦ ਕਹਿਣ ਜਾਏ ਚਰਜ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਜਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਬਿਆ ਪਰ ਹੈ ਭਗਵੰਤ
1: ਕਰਨ ਮੈਂ ਆਕਾਸ ਪਿਆਲ ਸਰਵ ਲੋਕ ਪੂਰਨ ਪਤਿਪਾਲ
0: ਵੰਚਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਡ ਤੈ ਦਿਸੈ ਸਮਾਹੇ
0: ਤਿਸਤੇ ਪਿੰਨ ਨਹੀਂ ਕੋ ਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਨ ਸਿਮਰਤ ਮੈਂ ਦੇਖ ਸਸਿਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬ ਹੂੰ ਡੋਲੈ
1: ਸਰਵ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੈ ਅਮੋਲ
0: ਸਰਵ ਜੋਤ ਮੈਂ ਜਾ ਕੀ ਜੋਤ ਧਾਰ ਰਿਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸਾਂਝਣਾ ਕਾ ਪੇਖਣ ਸਭ ਬ੍ਰਹਮ ਸਾਂਝਣਾ ਕਾ ਹਿਰਦੈ ਸਭ ਧਰਮ
1: ਸੰਤ ਜਨਾ ਸੁਨੈ ਸੁਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਏ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ
0: ਅੰਤਰ ਵਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੇ ਤਾਂ ਕਰੇ ਵਿਸਾਰ ਤਿਸ ਭਾਵੇ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ
0: ਸਰਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣ ਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਣਾ
0: ਆਵਣ ਜਾਨਕ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ
1: ਸਭ ਕੈ ਮਦ ਲਿਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ
1: ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੈ ਕਛ ਕਰਾ
0: ਆਪ ਭਲਾ ਕਰਤੂਤ ਤਕਨੀਕੀ ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ
0: ਤਾਂ ਕੀ ਗਤਮਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ
0: ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਨ ਆਵਣ ਕਾ ਇਹ ਸੁਆਓ ਜਨ ਕੈ ਸੰਗਚਿਤ ਆਵੈ ਨਾਓ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ

0: ਦ੍ਰੋਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ
0: ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਕਿੰਦ
1: ਆਸਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ
1: ਹਰ ਤਨ ਕੇ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਾਮੋਦਰ ਦੀਨ ਦਯਾਲ ਦੁਖ ਭੰਜਨ ਪੂਰਨ ਕਿਰਪਾਲ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਉਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ
0: ਸੁਨਤ ਕਮਾਵਤ ਹੋਤ ਉਧਾਰ ਆਪ ਕਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਵਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ
0: ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
0: ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨੇ ਵੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ ਹੋਤ ਨਿਧਾਨ
1: ਸਰਬ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ ਬੌੜ ਨ ਹੋਵੇ ਆਵਣ ਜਾਣ
1: ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿੱਧ ਨਾਵ ਨਿਧ ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਖ

ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ।

ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੀਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੀ ਵਾਜੀ ਤੇਰੀ ਨਾਦ ਅਨੇਕ ਸੰਖਾ ਕੀਤੀ ਤੇਰੀ ਵਾਵਨ ਹਾਰੀ ਕੀਤੀ ਤੇਰੀ ਰਾਗ ਪਰੀ ਸਿਓ ਕਹੀ ਹੈ।

ਸ੍ਰੀ ਭਗਤ ਰਸਾਲੀ ਹੋਰ ਕੀਤੀ ਤੁਧ ਨੂੰ ਗਾਵਨ ਸੀ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ।

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼

ਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ। ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੀ ਭਗਤ ਸਲਾਹਨ ਤੁਧ ਜੀ।

ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ

ਕੋਈ। ਤੂੰ ਕਰ ਕਰ ਵੇਖੇ ਜਾਣ ਹਸੋਈ, ਜਨ ਨਾਨਕ ਗੁਰਮੁਖ ਪ੍ਰਗਟ ਹੋਈ। ਆਸਾ ਮਹੱਲਾ ਪਹਿਲਾ, ਤਿਤ ਸਰ ਵਰਲੈ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੀਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਰਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹਾ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨਹਾਰੀ ਦਾਸ ਜਾਨ ਮੋਹੇ ਲਿਹੋ ਉਬਾਰੀ ਕਬੀ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ

ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜੱਛਣ ਉਪਜਾਇਓ। ਆਦਿ ਅੰਤ ਏਕਾ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਧਾਰਾ, ਆਪ ਆਪਣੀ ਬੂਝ ਉਚਾਰਾ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰਿਆਲਮ।

ਕੀਤੀ। ਵਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹੇ ਵਿਦ ਸਜਾ ਪ੍ਰਥਮ ਸੰਸਾਰਾ। ਏਕਾ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤ ਭੁਜ ਖਾਨ ਬੌਰ ਰਚ ਦੀਨੀ। ਕਹੂੰ ਫੂਲ ਰਾਜਾ ਹਵਾ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕਾਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾ ਸਰੂਪ ਸਵਯੰ ਭਵ, ਅਵ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੀਸ਼ ਕਰੋ ਰਨ ਘਾਤਾ, ਜੀ ਅਸ ਤੁਜ ਤਵ ਸਰਨੀ ਪਰੇ। ਤਿਨ ਕੈ ਦੁਸ਼ਟ ਦੁਖਤ ਹਵਾ ਮਰੀ, ਪੁਰਖ ਜਵਨ ਪਗ ਪਰੀ ਤਿਹਾਰੀ, ਤਿਨ ਕੀ ਤੁਮ ਸੰਕਟ ਸਭ ਟਾਰੀ। ਜੋ ਕਾਲ ਕੋ ਇੱਕ ਵਾਰ ਚ ਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ, ਰੱਛਾ ਹੋਈ ਤਾਹੀ ਸਭ ਕਾਲਾ। ਦੁਸ਼ਟ ਰਿਸ਼ਟ ਟਣਾ ਤਤ ਕਾਲਾ, ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ। ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਸਾਸਵੈ ਸਕਾ ਨ ਕੋਈ, ਏਕ ਵਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸਤੀ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੂ ਕਹਾ, ਦਾਰਿਦ ਦੁਸ਼ਟ ਦੋਖਤੀ ਰਹਾ, ਖੜਗ ਕੀਤ ਮੈਂ ਸਾਰਨ ਤਿਹਾਰੀ, ਆਪ ਹੱਥ ਦੈ ਲਿਹੋ ਉਬਾਰੀ।

ਦੁਖ ਦਰਦ ਭਉ ਨਿਕਟ ਨਾ ਤਿੰਨ ਨਰ ਕੀ ਰਹੈ। ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹੈ। ਚੌਪਈ ਸੰਬਤ ਸਤਰੈ ਸਹਿਸ ਪਨਿਜੈ ਅਰਧ ਸਹਿਸ ਫੁਨਤੀਨ ਕਹਿਜੈ। ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ। ਇਤ ਸ਼੍ਰੀ ਚਰਿਤ੍ਰੋ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂ ਸੰਵਾਦੇ। 405 ਚਰਿਤ੍ਰ ਸਮਾਪਤ ਮਸਤ ਸੁਭ ਮਾ।

ਤੇਰਾ ਸਭ ਕਿਛ ਹੈ ਜਿਸ ਦੇਹੇ ਸੁਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੀ,

ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਖਾਲਸਾ ਸਾਧ ਸੰਗਤ ਜੀਓ, ਆਪ ਸਭਨਾਂ ਨੇ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਸਰਵਣ ਕੀਤੇ ਹਨ। ਉਪਰੰਤ ਸੰਧਿਆ ਸਮੇਂ ਦੇ ਨਿਤਨੇਮ ਸੋਦਾ ਰਹਿ ਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਸਵਾਹ ਹੁਣ ਭਾਈ ਬਲਵਿੰਦਰ ਸਿੰਘ ਦੇ ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਸਰਵਣ ਕਰੋ ਜੀ। ਇਹਨਾਂ ਤੋਂ ਉਪਰੰਤ ਸਾਡੇ ਪਾਸ ਬਹੁਤ ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਤੋਂ ਪਹੁੰਚੇ ਹਨ। ਇਹਨਾਂ ਤੋਂ ਬਾਅਦ ਉਹ ਆਪ ਜੀਆਂ ਨੂੰ ਗੁਰਮਤਿ ਕਥਾ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਖੜਿਆ ਨਾ।

ਸੁਦਾਸਨੀ ਆਪਣੀ ਸੇਵਾ ਪ੍ਰਵਾਨ ਕਰਨ ਜਿਉਣ ਸਾਡੇ ਸਤਿਕਾਰਯੋਗ ਦਮਦਮ ਦੀ ਟੁੱਟ ਸਾਲ ਦੇ ਵਿਦਿਆਰਥੀ ਭਾਈ ਅਮਰੀਕ ਸਿੰਘ ਜੀ, ਉਹਨਾਂ ਦੀ ਰਸਨਾ ਦੁਆਰਾ ਗੁਰਕਾ ਇਤਿਹਾਸ ਸਰਵਣ ਕਰੀਏ ਜੀ। ਇਤਨੀ ਸੇਵਾ ਪ੍ਰਵਾਨ ਕਰਨੀ ਪਹੁੰਚੋ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰੰਗਾ ਸਾਹਿਬ ਜੀ ਮਸੰਦਾਂ ਦੀ ਬੇਨਤੀ ਨੂੰ ਸੁਣਦਿਆਂ ਹੋਇਆਂ ਕਹਿਣ ਲੱਗੇ ਕਿ ਸਾਹਿਬਜ਼ਾਦਾ ਜੀ ਦੇ ਤਾਈਂ ਸਾਡਾ ਭਲਾ ਕੀ ਕਹਿਣਾ ਬਣਦਾ ਹੈ।
1: ਕਰਾਮਾਤ ਸਾਹਿਬ ਬਲੀ ਅਪਰਨਾ ਬਸ ਕੀ ਗਾਥ।
0: ਸਰਬ ਕਲਾ ਸਮਰੱਥ ਨੇ, ਸ਼ਕਤੀਵਾਨ ਨੇ, ਕਰਾਮਾਤਾਂ ਦੇ ਸਮੇਤ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗੱਦੀ ਦੇ ਵਾਰਸ ਇੰਜਨੀ ਦੇ ਬਣ ਜਾਂਦੇ। ਉਹ ਤੁਰ ਦਰਗਾਹ ਤੋਂ ਅੰਗੇ ਹੋਏ ਥਾਪੇ ਹੋਏ ਆਉਂਦੇ ਨੇ, ਇਸ ਵਾਸਤੇ ਕਿਸੇ ਦੇ ਬਸ ਦੀ ਗੱਲ ਹੈ ਨਹੀਂ ਹੈ।
1: ਸੋ ਮੈਂ ਬੂਝਣ ਕਰ ਭਲੇ ਮਿਰਦਤਾ ਜੁੱਤ ਸਮਝਾਏ।
0: ਇਸ ਤਰ੍ਹਾਂ ਮਾਤਾ ਸਾਹਿਬ ਜੀ ਕਹਿਣ ਲੱਗੇ ਹਨ ਕਿ ਜਦੋਂ ਸਾਹਿਬਜ਼ਾਦਾ ਜੀ ਸਾਨੂੰ ਮਿਲਣਗੇ ਤੇ ਭਲੀ ਪ੍ਰਕਾਰ ਉਹਨਾਂ ਨੂੰ ਪੁੱਛ ਕਰਕੇ ਜੋ ਉਹਨਾਂ ਪ੍ਰਤੱਗਿਆ ਕੀਤੀ ਹੈ, ਸੰਗਤ ਦੇ ਅੰਦਰ ਭਾਰੀ ਬਚਨ ਕਹੇ ਨੇ,

0: ਕਿਉਂਕਿ ਮਸੰਦ ਜਿਹੜੇ ਹਿਰਦੇ ਦੇ ਹੌਲੇ ਨੇ ਉਹਨਾਂ ਦੇ ਅੰਦਰ ਸਮਰੱਥਾ ਨਹੀਂ ਹੈ ਦੁਸ਼ਮਣ ਨਾਲ ਲੋਹਾ ਲੈਣ ਦੀ, ਔਰ ਸਤਿਗੁਰੂ ਜੀ ਦੇ ਕਹੇ ਹੋਏ ਬਚਨਾਂ ਨੂੰ ਪਗਾਉਣ ਦੇ ਵਾਸਤੇ ਨਾਲ ਸਤਿਗੁਰੂ ਮਹਾਰਾਜ ਜੀ ਦੀ ਸੇਵਾ 'ਚ ਹਾਜ਼ਰ ਹੋਣ ਦੀ ਐਸੀ ਤਾਕਤ ਤੋਂ ਅਸਮਰੱਥ ਹੋਣ ਦਾ ਕਾਰਨ ਕਰਕੇ ਮਾਤਾ ਜੀ ਦੇ ਤਾਈਂ ਇਹ ਬੇਨਤੀਆਂ ਕਰ ਰਹੇ ਨੇ। ਅਤੇ ਮਾਤਾ ਗੰਗਾ ਸਾਹਿਬ ਜੀ ਮਸੰਦਾ ਨੂੰ ਤੀਰ ਦਿੰਦੇ ਹੋਏ ਕਹਿ ਰਹੇ ਨੇ, ਵਰਜੋਂ ਵਰਜੇ ਜੇ ਰਹੇ, ਵਰਜ ਕੇ ਰੋਕ ਕੇ ਟੋਕ ਕੇ ਦੇਖਾਂਗੇ ਜੇ ਮਨ ਆਏ। ਜੇਕਰ ਉਹਨਾਂ ਦੇ ਮਨ ਵਿੱਚ ਸਾਡੀ ਕਹੀ ਹੋਈ ਗੱਲ ਆ ਜਾਏ ਤਾਂ ਭਲਾ।
1: ਸੁਣ ਮਸੰਦ ਠਾਂਡੀ ਭਈ, ਮਸਤਕ ਟੇਕ ਸਿਧਾਈ।
0: ਇਸ ਤਰ੍ਹਾਂ ਮਾਤਾ ਗੰਗਾ ਸਾਹਿਬ ਜੀ ਤੋਂ ਧੀਰਜ ਵਾਲੇ ਬਚਨ ਸੁਣ ਕੇ ਮਸੰਦ ਖੜੇ ਹੋਏ ਨਮਸਕਾਰ ਕਰਦੇ ਹੋਏ ਚਲੇ ਗਏ ਹਨ।
1: ਸ਼੍ਰੀ ਗੰਗਾ ਚਿਤਵਤ ਗੁਰਨ ਦ੍ਰਿਗ ਜਲ ਜਲ ਕਿਉ ਆਈ।
0: ਤੇ ਮਾਤਾ ਗੰਗਾ ਸਾਹਿਬ ਜੀ ਪਤੀ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਕਿੱਸੇ ਨੂੰ ਯਾਦ ਕਰਦੇ ਆ ਪ੍ਰਸੰਗ ਨੂੰ ਤੇ ਵਿਰਾਗ

0: ਪਾਤਸ਼ਾਹ ਮਹਾਰਾਜ ਜੀ ਦੀ ਜੋ ਦਸਤਾਰਬੰਦੀ ਦੀ ਰਸਮ ਹੋਈ, ਸਿੱਖ ਸੰਗਤਾਂ ਔਰ ਪਿੰਡਾਂ ਦੀਆਂ ਪੰਚਾਇਤਾਂ, ਪੰਚ ਆਦਿਕ, ਮਸੰਦ ਆਦਿਕ ਮੁਖੀਏ ਸਿੱਖ ਲੈ ਕਰਕੇ ਆਏ ਸਨ, ਉਹ ਸਾਰਾ ਜਿਹੜਾ ਸਮਾਗਮ ਸੀ ਦਸਤਾਰਬੰਦੀ ਦਾ, ਖੁਸ਼ੀ ਦੇ ਸਹਿਤ, ਆਨੰਦ ਸਹਿਤ ਹੋਇਆ।
1: ਸੁੰਦਰ ਮੰਦਰ ਕੋ ਗਈ ਮੁਖ ਮਨਿੰਦ ਅਰਬਿੰਦ,
0: ਜਿਨ੍ਹਾਂ ਸਤਿਗੁਰਾਂ ਦਾ ਮੁੱਖ ਕਮਲ ਸੁੰਦਰਤਾ ਦੇ ਸਹਿਤ ਖਿੜਿਆ ਹੋਇਆ ਪ੍ਰਫੁੱਲਤ ਹੋ ਰਿਹਾ ਹੈ, ਆਪਣੇ ਮਹਿਲਾਂ ਦੇ ਤਾਈ ਨਿਵਾਸ ਸਥਾਨਾਂ ਵੱਲ ਨੂੰ ਉੱਠ ਕਰਕੇ ਸਤਿਗੁਰੂ ਜੀ ਗਏ।
1: ਜਨਨੀ ਕੋ ਪਿਖ ਮਸਤਕ ਟੀਕਾ,
0: ਮਾਤਾ ਗੰਗਾ ਸਾਹਿਬ ਜੀ ਨੂੰ ਅੱਗੇ ਦੇਖ ਕਰਕੇ ਮਰਜਾਰਾ ਪੁਰਸ਼ੋਤਮ ਸਤਿਗੁਰੂ ਜੀ ਨੇ

0: ਪ੍ਰੇਮ ਦੇ ਸਹਿਤ ਸੀਸ ਦੇ ਉੱਤੇ ਹੱਥ ਫੇਰਦਿਆਂ ਹੋਇਆ
1: ਹਿਰਦੇ ਸਨੇਹੇ ਅਸ਼ਹੇ ਵਡੇਰਾ,
0: ਜਿਨ੍ਹਾਂ ਮਾਤਾ ਜੀ ਦੇ ਹਿਰਦੇ 'ਚ ਪ੍ਰੇਮ ਵੀ ਬੜਾ ਹੈ ਅਤੇ ਸ਼ੋਭ ਵੀ ਬੜਾ ਹੈ, ਕਿਉਂਕਿ ਪਤੀ ਸਤਿਗੁਰੂ ਜੀ ਦੀ ਸ਼ਹਾਦਤ ਦਾ ਵਾਕਿਆ ਸਜਰਾ ਸਜਰਾ ਵਰਤਿਆ ਹੈ ਔਰ ਉਸ ਦਾ ਕਾਰਨ ਕਰਕੇ ਮਾਤਾ ਜੀ ਦੇ ਹਿਰਦੇ ਸ਼ੋਭ ਹੈ। ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਸਾਹਿਬਜ਼ਾਦਾ ਜੀ ਨੂੰ ਦਸਤਾਰਬੰਦੀ ਦੀ ਰਸਮ ਹੋਈ ਹੈ, ਉਸ ਕਰਕੇ ਮਾਤਾ ਜੀ ਦੇ ਹਿਰਦੇ ਦੇ ਅੰਦਰ ਸਨੇਹ ਦੇ ਸਹਿਤ ਪ੍ਰੇਮ ਦੇ ਸਹਿਤ ਉਤਸ਼ਾਹ ਵੀ ਹੈ।
1: ਹੇ ਸੁਤ ਅਬ ਅਲੰਬ ਸਭ ਕੇਰੇ,
0: ਤੇ ਪ੍ਰੇਮ ਦੇ ਸਹਿਤ ਹੋ ਕਰਕੇ ਮਾਤਾ ਗੰਗਾ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਾਈਂ ਇਸ ਤਰ੍ਹਾਂ ਦੇ ਬਚਨ ਕਹਿਣ ਲੱਗੇ ਹਨ ਕਿ ਹੇ ਪੁੱਤਰ ਅਬ ਅਲੰਬ ਸਭ ਕੇਰੇ, ਹੁਣ ਸਾਰਿਆਂ ਦਾ ਆਸਰਾ ਤੁਸੀਂ ਹੀ ਹੋ।
1: ਸਿੱਖ ਸੰਗਤ ਹਮ ਤੁਮ ਦਿਸ ਹੇਰੇ,
0: ਕਿਉਂਕਿ ਜਿਹੜੀਆਂ ਸਿੱਖ ਸੰਗਤਾਂ ਨੇ ਤੁਹਾਡੇ ਪਿਤਾ ਸਤਿਗੁਰੂ ਜੀ ਸ਼ਹਾਦਤ ਹੋਣ ਤੋਂ ਬਾਅਦ ਸਾਡੇ ਵੱਲ ਤੁਹਾਡੇ ਵੱਲ ਵੇਖਦੀਆਂ ਹੋਈਆਂ ਆਸਰਾ

0: ਵਿੱਚ ਨਹੀਂ ਪਹਿਨਿਆ ਵੱਡੇ ਗੁਰੂ ਸਾਹਿਬਾਨਾਂ ਦੇ ਸਮਾਨ।
1: ਰੀਤ ਬਦਲਣ ਕੀ ਕਿਉਂ ਕਰ ਪੇਲੀ,
0: ਇਹ ਜੋ ਵੱਡਿਆਂ ਦੀ ਰੀਤ ਚੱਲੀ ਆ ਰਹੀ ਸੀ ਦਸਤਾਰਬੰਦੀ ਦੇ ਵੇਲੇ ਸੇਲੀ ਮਾਲਾ ਨੂੰ ਪਹਿਨਣ ਦੀ, ਇਹ ਤੁਸੀਂ ਕਿਉਂ ਬਦਲ ਦਿੱਤੀ?
1: ਚੰਦ ਪਾਤ ਕੀ ਅਦਕ ਵਿਰੋਧੀ,
0: ਤੇ ਮਾਤਾ ਜੀ ਕਹਿਣ ਲੱਗੇ ਫਿਰ ਜਿਹੜਾ ਚੰਦੂ ਪਾਪੀ ਹੈ ਉਹ ਤੇ ਗੁਰੂ ਘਰ ਦਾ ਬਹੁਤ ਭਾਰੀ ਵਿਰੋਧ ਕਰ ਰਿਹਾ ਹੈ, ਵਿਰੋਧੀ ਹੈ।
1: ਕੁਟਲ ਕੁਚਾਲੀ ਕਲਹੀ ਕ੍ਰੋਧੀ,
0: ਮਾਤਾ ਜੀ ਕਹਿਣ ਲੱਗੇ ਉਹ ਟੇਢੇ ਮਨ ਵਾਲਾ ਕੋਝੀਆਂ ਚਾਲਾਂ ਨੂੰ ਚੱਲਦਾ, ਬੜਾ ਕ੍ਰੋਧੀ ਹੈ, ਗੁਰੂ ਘਰ ਨਾਲ ਵੈਰ

0: ਪਰਨ ਕਰਕੇ ਪ੍ਰਤੱਗਿਆ ਕਰਕੇ ਸੰਗਤਾਂ ਦੇ ਅੰਦਰ ਸੁਣਾਇਆ ਹੈ।
1: ਸਕਲ ਜਗਤ ਕੀ ਨਸਬਿਦਤਾਵਨ,
0: ਤੇ ਸਾਰੇ ਜਗਤ ਦੇ ਅੰਦਰ ਇਹ ਤੁਹਾਡੇ ਕਹੇ ਹੋਏ ਬੋਲ ਜਿਹੜੇ ਬਚਨ ਕੀਤੇ ਹੋਏ

0: ਦਾ ਬੜਾ ਭਾਰੀ ਤੇਜ ਜਗਤ ਦੇ ਅੰਦਰ ਬੜਾ ਤਾਪ ਤੇਜ ਹੈ ਤਿੰਨਾਂ ਦਾ ਛਾਇਆ ਹੋਇਆ।
1: ਮਹਾਬਲੀ ਲਖ ਬਣਿਓ ਦੀਵਾਨ
0: ਤੇ ਮਹਾਬਲੀ ਤੁਰਕਾਂ ਨੂੰ ਬਹੁਤ ਵੱਡੇ ਬਲੀ ਤੇਜ ਪ੍ਰਤਾਪੀ ਜਾਣਦਾ ਹੋਇਆ ਚੰਦੂ ਉਹਨਾਂ ਦਾ ਵਜ਼ੀਰ ਬਣਿਆ ਹੋਇਆ ਦੀਵਾਨ ਬਣਿਆ ਹੋਇਆ ਹੈ।
1: ਮੁਸ਼ਕਲ ਮਾਂ ਹਤਨ ਸੋ ਪਾਪੀ
0: ਤਾਂ ਮਾਤਾ ਗੰਗਾ ਸਾਹਿਬ ਜੀ ਕਹਿਣ ਲੱਗੇ ਸਾਹਿਬਜ਼ਾਦਾ

0: ਪੁੱਤਰ ਤੁਸੀਂ ਐਸਾ ਪਰਨ ਕਰਨ ਦੇ ਵਿੱਚ ਕੁਝ ਛੇਤੀ ਨਹੀਂ ਕਰ ਲਈ, ਕੁਝ ਕਾਲੀ ਦੇ ਵਿੱਚ ਤੁਸੀਂ ਆ ਕਰਕੇ ਤੇਜ਼ੀ ਨਾਲ ਇਸ ਤਰ੍ਹਾਂ ਦਾ ਪਰਨ ਤਾਂ ਨਹੀਂ ਕਰ ਲਿਆ?
1: ਮੁਕਤੀ ਕਹੋ ਸ਼ਸਤਰ ਹਮ ਧਾਰੀ।
0: ਫਿਰ ਤੁਸੀਂ ਮੁਖ ਤੋਂ ਬਚਨ ਕਹੇ ਨੇ ਕਿ ਅਸੀਂ ਸ਼ਸਤਰ ਧਾਰੀ ਹੋਵਾਂਗੇ,
1: ਗੁਰੂ ਪਿਤਾ ਕੋ ਬੈਰ ਸੰਭਾਰੈ,
0: ਤੇ ਅਸੀਂ ਆਪਣੇ ਪਿਤਾ ਸਤਿਗੁਰੂ ਜੀ ਦੀ ਸ਼ਹਾਦਤ ਦਾ ਬਦਲਾ ਵੀ ਲਵਾਂਗੇ।
1: ਆਪਣੇ ਘਰ ਮੈਂ ਸੁਭੱਟ ਨਾਇਕ।
0: ਤਾਂ ਮਾਤਾ ਗੰਗਾ ਸਾਹਿਬ ਜੀ ਕਹਿਣ ਲੱਗੇ, ਹੇ ਸਾਹਿਬਜ਼ਾਦਾ ਜੀ, ਸਾਡੇ ਘਰ ਦੇ ਅੰਦਰ ਭਾਵ ਗੁਰੂ ਘਰ ਦੇ ਅੰਦਰ ਤਾਂ ਇੱਕ ਵੀ ਕੋਈ ਸ਼ਸਤਰਧਾਰੀ

0: ਕਹਿਣ ਲੱਗੇ ਮਾਤਾ ਜੀ ਹਤੋਂ ਪਾਤ ਕੀ ਪ੍ਰਣ ਨਹਿ ਡੋਲੈ ਪਾਪੀ ਨੂੰ ਮਾਰ ਮੁਕਾਵਾਂਗੇ ਇਹ ਪਰਨ ਕੀਤਾ ਸਾਡੀ ਕੀਤੀ ਹੋਈ ਪ੍ਰਤੱਗਿਆ ਤੋਂ ਕਦੇ ਡੋਲਾਂਗੇ ਨਹੀਂ ਬਦਲਾਂਗੇ ਨਹੀਂ
1: ਜਿਸ ਨਰ ਪਿਤ ਕੋ ਬੈਰ ਨਾ ਲੀਓ
0: ਗਰਜਵੀ ਹੋਈ ਬਾਜ ਦੇ ਅੰਦਰ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਜਿਸ ਮਨੁੱਖ ਨੇ

0: ਜਗਤ ਦੇ ਅੰਦਰ ਜੰਮਿਆ ਹੀ ਕਿਉਂ? ਉਹਦਾ ਜੰਮਣ ਦਾ ਹੀ ਜਿਹੜਾ ਜੰਮਣਾ ਹੀ ਉਹਦਾ ਨਸਫਲਾ ਹੈ। ਇਸ ਵਾਸਤੇ ਐਸੇ ਬਚਨ ਕਰਨੇ ਅਤੇ ਉਹਨਾਂ ਬਚਨਾਂ ਨੂੰ ਪਾਲ ਦੇਣਾ ਇਹ ਗੁਰੂ ਸੂਰਮੇ ਦਾ ਕੰਮ ਹੈ ਜਾਂ ਬੰਦਗੀ ਵਾਲੇ ਸਤਿਪੁਰਖਾਂ ਦਾ ਕੰਮ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਤਾਕਤ 'ਤੇ ਸੱਜ ਕਰਕੇ ਦੁਸ਼ਮਣ ਦੇ ਨਾਲ ਲੋਹਾ ਲੈਣ ਵਾਲੇ ਹਿੰਦੁਸਤਾਨ ਦੀ ਹੁਕਮਰਾਨਾਂ ਨੂੰ ਵਿਗਾੜਨ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਨੇ ਕਿਹਾ ਮਜ਼ਲੂਮ ਲੋਕਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਦੇ ਲਈ ਪੰਜਾਬ ਦੇ ਖਿੱਤੇ 'ਤੇ ਵੱਸਦੇ ਹੋਰ ਲੋਕਾਂ ਦੀ ਫਸਲਾਂ ਦਾ ਪਾਣੀਆਂ ਦਾ ਬਰਾਬਰ ਦਾ ਹੱਕ ਅਧਿਕਾਰ ਮਿਲੇ। ਪੰਜਾਬ ਦੇ ਵਸਨਿੰਦਿਆਂ ਨੇ ਇਸ ਧਰਤੀ ਦੇ ਖਿੱਤੇ ਨੂੰ ਆਜ਼ਾਦ ਕਰਾਉਣ ਲਈ 94% ਕੁਰਬਾਨੀਆਂ ਕੀਤੀਆਂ ਨੇ ਔਰ ਹਿੰਦੁਸਤਾਨ ਦੇ ਹੁਕਮਰਾਨਾਂ ਦੇ ਅੱਗੇ ਕਿਸੇ ਦਾ ਹੀਆ ਨਹੀਂ ਸੀ ਪੈਂਦਾ, ਜ਼ਰੂਰਤ ਨਹੀਂ ਸੀ ਪੈਂਦੀ। ਵੱਡੇ ਵੱਡੇ ਲੀਡਰ ਕਹਾਉਣ ਵਾਲੇ ਸਰਕਾਰਾਂ ਦੇ ਚਾਪਲੂਸ ਹੋ ਜਾਂਦੇ ਨੇ। ਕੇਵਲ ਅਤੇ ਕੇਵਲ ਉਹਨਾਂ ਮਹਾਂਪੁਰਖਾਂ ਨੇ ਮਰਦ ਸੂਰਮੇ ਦੇ ਪੁੱਤਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੇ ਗਰਜਵੀਂ ਆਵਾਜ਼ ਦੇ ਅੰਦਰ ਕਿਹਾ ਸਰਕਾਰਾਂ ਜਿੰਨਾ ਮਰਜ਼ੀ ਲੋਭ ਦੇਣ, ਲਾਲਚ ਦੇਣ, ਸ਼ਾਮ ਦਾਮ ਡੰਡ ਭੇਦ ਆਦਿਕ ਵਰਤਨ, ਪਰ ਅਸੀਂ ਆਪਣੇ ਪਰਨ ਤੋਂ ਕਦੇ ਬਦਲਾਂਗੇ ਨਹੀਂ। ਜਦੋਂ ਇਹ ਗੱਲ ਆਪਣੇ ਕਹਿਣ ਤਾਂ ਇੰਨੀ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੀ, ਜਦੋਂ ਇਹ ਗੱਲ ਦੁਸ਼ਮਣ ਕਵੇ, ਵਿਰੋਧੀ ਬੰਦਾ ਕਵੇ ਤਾਂ ਫਿਰ ਗੱਲ ਸਵਾਰਦਾਇਕ ਬਣ ਜਾਂਦੀ ਹੈ। ਜਨਰਲ ਬਰਾੜ ਨੇ ਜਿਹੜੀ ਪੁਸਤਕ ਲਿਖੀ ਹੈ ਸਾਕਾ ਨੀਲਾ ਤਾਰਾ, ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੀ ਆਪ ਦੀ ਤਰਫੋਂ ਨਿੰਦਿਆ ਲਿਖਣ ਦਾ ਯਤਨ ਕਰਦਾ ਹੈ, ਪਰ ਬਣਦੀ ਉਹ ਵਡਿਆਈ ਹੈ ਜਿਹਦੇ ਵਿੱਚ ਉਹਨੇ ਜ਼ਿਕਰ ਕਰਦਿਆਂ ਕਿਹਾ ਹੈ ਕਿ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ 2 ਅਰਬ ਅਮੈਰੀਕਨ ਡਾਲਰ ਦਾ ਲਾਲਚ ਵੀ ਸੰਤਾਂ ਨੂੰ ਭੇਜਿਆ, ਬੜੇ ਬੜੇ ਸਿਆਣੇ ਦਾਨੇ ਭੇਜੇ। ਫਿਰ ਉਹਨਾਂ ਇਹ ਵੀ ਕਿਹਾ ਦਸ਼ਮੇਸ਼ ਨਾਮ ਦੀ ਪਾਰਟੀ ਬਣਾ ਦਿੰਦੇ ਹੈ, ਸੈਂਸਰ ਲਾ ਕੇ ਤੁਹਾਨੂੰ ਮੁੱਖ ਮੰਤਰੀ ਬਣਾ ਦਿੰਦੇ ਹੈ, ਬੜੇ ਲਾਲ ਦਿੱਤੇ, ਪਰ ਰੰਚਕ ਮਾਤਰ ਵੀ ਆਪਣੇ ਦ੍ਰਿੜ ਇਰਾਦੇ ਤੋਂ ਡੋਲੇ ਨਹੀਂ। ਆਪਣੇ ਪਰ ਨੂੰ ਪੂਰਾ ਕਰਨ ਲਈ, ਆਪਣੇ ਬਚਨਾਂ ਨੂੰ ਨਿਭਾਉਣ ਦੇ ਲਈ ਨਿਸ਼ਚਿਆ ਦ੍ਰਿੜ ਦੇ ਉੱਤੇ ਰਹੇ। ਐਸੇ ਬਚਨ ਛੇਵੇਂ ਪਾਤਸ਼ਾਹ ਜੀ ਮਾਤਾ ਸਾਹਿਬ ਨੂੰ ਕਹਿ ਰਹੇ ਨੇ, ਮਾਤਾ ਜੀ ਜਿਹੜਾ ਪਿਤਾ ਦਾ ਬਦਲਾ ਨਾ ਲਵੇ ਉਹ ਕੈਰ ਹੁੰਦਾ ਹੈ, ਉਸਦਾ ਜੰਮਣਾ ਹੋਇਆ ਸਫਲਾ ਨਹੀਂ ਨਿਸਫਲ ਹੈ। ਇਸ ਵਾਸਤੇ ਅਸੀਂ ਆਪਣੇ ਪਿਤਾ ਸਤਿਗੁਰੂ ਜੀ ਦਾ ਬਦਲਾ ਜ਼ਰੂਰ ਲਵਾਂਗੇ, ਆਪਣੇ ਕੀਤੇ ਹੋਏ ਪਰਨ ਤੋਂ ਕਦੇ ਨਹੀਂ ਡੋਲਾਂਗੇ।
1: ਆਜੁਦ ਧਰੋ ਚਮੂ ਵੱਡ ਕਰੋ,
0: ਸਤਿਗੁਰੂ ਜੀ ਕਹਿਣ ਲੱਗੇ ਆਜੁਦ ਧਰੋ ਸ਼ਸਤਰ ਧਾਰਨ ਕਰਾਂਗੇ, ਚਮੂ ਵੱਡ ਕਰੋ ਤੇ ਬਹੁਤ ਸਾਰੀ ਸੈਨਾ ਵੀ ਇਕੱਤਰ ਕਰਾਂਗੇ।
1: ਰਿਪ ਸਨ ਲਰੋ ਪ੍ਰਾਣ ਤਿੰਨ ਹਰੋ,
0: ਦੁਸ਼ਮਣ ਨਾਲ ਲੜ ਕਰਕੇ ਤਿੰਨਾਂ ਦੇ ਪ੍ਰਾਣ ਮਾਰ ਮੁਕਾਵਾਂਗੇ ਤਿੰਨਾਂ ਤਾਈ।
1: ਸ੍ਰੀ ਨਾਨਕ ਨਿਤ ਬਣੇ ਸਹਾਈ,
0: ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਸਹਾਇਕ ਹੋਵਣਗੇ।
1: ਹਤੋਂ ਤੁਰਕ ਰਨ ਮਹਿ ਸਮੁਦਾਈ,
0: ਹਤੋਂ ਤੁਰਕ ਰਨ ਮਹਿ ਸਮੁਦਾਈ, ਜਿਤਨੇ ਵੀ ਤੁਰਕ ਵਿਰੋਧੀ ਗੁਰੂ ਘਰ ਦੇ ਚੜ ਕੇ ਆਵਣਗੇ, ਜੂਝਣਗੇ, ਲੜਨਗੇ, ਸਭ ਨੂੰ ਮਾਰ ਮੁਕਾਵਾਂਗੇ ਜੰਗੇ ਮੈਦਾਨ ਚ।
1: ਪੁੰਨ ਪਿਤ ਸਤਿਗੁਰ ਆਇਸ ਕਹੀ,
0: ਤੇ ਫਿਰ ਮਾਤਾ ਜੀ ਤੁਸੀਂ ਫਿਕਰ ਕਿਉਂ ਕਰਦੇ ਹੋ, ਪਿਤਾ ਸਤਿਗੁਰੂ ਜੀ ਦੀ ਆਗਿਆ ਵੀ ਇੰਜੀ ਹੋਈ ਹੈ।
1: ਪਲਟਾ ਲਿਓ ਤਜੋ ਰਿਪ ਨਹੀਂ,
0: ਕੀ ਪਲਟਾ ਲਿਓ ਤਜੋ ਰਿਪ ਨਹੀਂ? ਸੱਚੇ ਪਾਤਸ਼ਾਹ ਕਹਿਣ ਲੱਗੇ ਦੁਸ਼ਮਣ ਨੂੰ ਤਿਆਗਣਾ ਛੱਡਣਾ ਨਹੀਂ ਬਦਲਾ ਲਏ ਤੋਂ ਬਿਨਾਂ, ਇਹ ਪਿਤਾ ਸਤਿਗੁਰੂ ਜੀ ਦੀ

0: ਥੇਲੀ ਪਹਿਨਣ ਦਾ ਵਕਤ ਨਹੀਂ ਹੈ, ਸਮਾਂ ਨਹੀਂ ਹੈ।
1: ਮੈਂ ਕਰਹੂ ਸੰਗਰਾਮ ਵਿਸਾਲਾ,
0: ਥੇਲੀ ਪਹਿਣ ਕਰਕੇ ਤੇ ਸ਼ਾਂਤੀ ਸਰੂਪ ਚ ਧੀਰਜ ਰਹਿਣਾ। ਥੇਲੀ ਪਹਿਣ ਕਰਕੇ ਪਿਤਾ ਸਤਿਗੁਰੂ ਮਹਾਰਾਜ ਜੀ ਨੇ ਸ਼ਾਂਤੀ ਸਰੂਪ ਵਿੱਚ ਰਹਿ ਕਰਕੇ ਦੁਸ਼ਮਣਾਂ ਦੇ ਕੀਤੇ ਅਤਿਆਚਾਰ ਨੂੰ, ਜ਼ੁਲਮ ਨੂੰ ਸਹਿ ਲਿਆ, ਸਹਾਰਨ ਕਰ ਲਿਆ ਹੈ। ਪਰ ਅਸੀਂ ਥੇਲੀ ਨਹੀਂ ਪਹਿਨਣੀ, ਅਸੀਂ ਸ਼ਸਤਰ ਪਹਿਨਣੇ ਹੈ, ਅਸੀਂ ਸੈਨਾ ਰੱਖਣੀ ਹੈ। ਤੇ ਸ਼ਾਸਤਰ ਪਹਿਣ ਕਰਕੇ ਸੰਗਰਾਮ ਵਿਸਾਲਾ, ਬੜੇ ਭਾਰੀ ਯੁੱਧ ਕਰਾਂਗੇ।
1: ਨਹਿ ਚਿੰਤਾ ਚਿਤ ਕੀਜੇ ਹੇ ਮਾਈ,
0: ਹੇ ਮਾਤਾ ਜੀ ਤੁਸੀਂ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਹਾਈ ਹੋਣਗੇ।
1: ਹਮਰੇ ਪੁਰਖ ਅਕਾਲ ਸਹਾਈ,
0: ਅਕਾਲ ਪੁਰਖ ਸਾਡੇ ਸਹਾਇਕ ਹਨ।
1: ਹਿਰਦੇ ਅਲਪ ਜੇ ਅਹਿ ਮਸੰਦ,
0: ਜਿਹੜੇ ਮਸੰਦ ਨੇ ਛੋਟੇ ਹਿਰਦੇ ਵਾਲੇ ਨੇ, ਕੰਮ ਦਿਲੇ ਨੇ, ਕਮਜ਼ੋਰ ਹਨ।
1: ਸੁਨ ਰਨ ਕੋ ਡਰ ਧਰੇ ਬਿਲੰਦ,
0: ਇਹ ਜਿਹੜੇ ਮਸੰਦ ਨੇ ਜੰਗੇ ਯੁੱਧ ਦੇ ਮੈਦਾਨ ਦੇ ਬੋਲ ਸੁਣ ਕਰਕੇ ਡਰਦੇ ਆ ਹਿਰਦੇ ਅੰਦਰ।
1: ਮੈਂ ਪਰਬਤ ਕੋ ਗਰਦ ਮਿਲਾਵਾਂ,
0: ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਪਰਬਤ ਕੋ ਗਰਦ ਮਿਲਾਵੋ, ਪਹਾੜ ਨੂੰ ਮਿੱਟੀ ਚ ਮਿਲਾ ਦੀਏ ਅਸੀਂ ਚਾਹੀਏ ਤਾਂ।
1: ਰਜ ਕਣ ਕੋ ਸਮ ਮੀਰ ਬਣਾਵੋ,
0: ਤੇ ਰਜ ਕਣ ਕੋ ਧੂੜ ਦੇ ਕਿਣਕੇ ਨੂੰ

0: ਧਾਰਨ ਕਰਕੇ ਨਹੀਂ ਰੱਖਣੀ। ਇਸ ਦਾ ਸੰਕੇਤ ਮਤਲਬ ਇਹ ਨਹੀਂ ਕਿ ਸਤਿਗੁਰੂ ਮਹਾਰਾਜ ਜੀ ਦੇ ਹਿਰਦੇ ਦੇ ਅੰਦਰ ਸ਼ਾਂਤੀ ਨਹੀਂ ਹੈ। ਗੁਰਦੇਵ ਸਤਿਗੁਰੂ ਮਹਾਰਾਜ ਜੀ ਸਰਬੱਗ ਨੇ, ਸ਼ਾਂਤੀ ਦੇ ਸੋਮੇ ਨੇ। ਸਤਿਗੁਰੂ ਮਹਾਰਾਜ ਸੰਸਾਰੀ ਲੋਕਾਂ ਦੇ ਵਾਂਗੂ ਬੈਰ ਦੇ ਅੰਦਰ ਕਰੁਝ ਕਰੁਝ ਕਰਕੇ ਦੁਸ਼ਮਣ ਦੇ ਨਾਲ ਈਰਖਾ ਦੀ ਅੱਗ ਨਹੀਂ ਬਾਲਦੇ। ਸਮਰੱਥ ਸਤਿਗੁਰੂ ਮਹਾਰਾਜ ਜੀ ਵੀਰ ਰਸ ਦੀ ਜਿਹੜੀ ਦ੍ਰਿੜਤਾ ਵੀਰ ਰਸ ਦੇ ਅੰਦਰ ਉਸ ਆਦਰਸ਼ ਨੂੰ ਪਾਰ ਰਹੇ ਨੇ ਅਤੇ ਵੀਰ ਰਸ ਦੇ ਅੰਦਰ ਅਤੇ ਕ੍ਰੋਧ ਦੇ ਅੰਦਰ ਬਹੁਤ ਵੱਡਾ ਅੰਤਰ ਹੁੰਦਾ ਹੈ। ਸੰਸਾਰ ਦੇ ਲੋਕ ਤੁਰੇ ਜਾਂਦਿਆਂ ਰਾਹੀ ਪਾਂਧੀ ਕੋਈ ਗਰੀਬ ਗੁਰਬਗਾ ਰਸਤੇ ਤੋਂ ਗੁਜ਼ਰਦਾ ਹੋਵੇ, ਕਦੇ ਗੱਡੀ ਨਾ ਵਹੀਕਲ ਨਾ ਟੱਚ ਕਰ ਜਾਏ, ਉੱਤਰ ਕੇ ਉਹਨੂੰ ਗਾਲੀ ਗਲੋਚ ਕਰਦੇ ਆ, ਚਾਰ ਥੱਪੜ ਮਾਰ ਦਿੰਦੇ ਆ ਅਤੇ ਅੱਗੋਂ ਦਾਅਵਾ ਕਰਦੇ ਕਹਿੰਦੇ ਵੀਰ ਰਸ ਆ ਗਿਆ। ਅਤੇ ਜਦੋਂ ਕੋਈ ਤਾਕਤਵਰ ਬੰਦਾ ਕਿਸੇ ਪਾਵਰ ਨੂੰ ਰੱਖਦਾ ਹੋਇਆ ਉਹ ਕੋਈ ਕੁਤਾਹੀ ਕਰ ਦੇ, ਕਿਸੇ ਦੇ ਉੱਤੇ ਅੱਤਿਆਚਾਰ ਕਰ ਦੇਵੇ, ਕਦੇ ਮਜ਼ਲੂਮਾਂ ਦੇ ਹੱਕ ਖੋਹਦਾ ਹੋਵੇ, ਕਦੇ ਗਰੀਬਾਂ ਦੇ ਉੱਤੇ ਅੱਤਿਆਚਾਰ ਕਰਦਾ ਹੋਵੇ, ਵਧੀਕੀ ਕਰਦਾ ਹੋਵੇ, ਉਹਦੇ ਅੱਗੇ ਕੁਸਕਣ ਦਾ ਕਿਸੇ ਦਾ ਹੀਆ ਨਹੀਂ ਜੇ ਪੈਂਦਾ। ਉਹਦੇ ਅੱਗੇ ਕੇਵਲ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖ ਹੀ ਗਰਜ ਸਕਦੇ ਨੇ, ਹੋਰ ਕੋਈ ਲੀਡਰ ਨਹੀਂ। ਕਿੱਡੀ ਵੀ ਕੋਈ ਪਾਵਰ ਦਾ ਰੱਖਦਾ ਹੋਵੇ ਪਲਾਂ ਦੀ, ਉਹ ਕਿਸੇ ਦੇ ਅੱਗੇ ਉਕਸੁਕਤ ਨਹੀਂ ਹੋ ਸਕਦੇ। ਉਹਨੂੰ ਕਹਿੰਦੇ, ਉਹਨੂੰ ਵੀਰ ਰਸ ਨਹੀਂ ਕਿਹਾ ਜਾਂਦਾ। ਗਰੀਬ ਦੇ ਚਾਰ ਥੱਪੜ ਮਾਰ ਦੇਣੇ ਇਹ ਕ੍ਰੋਧ ਦੇ ਅੰਦਰ ਆ ਕਰਕੇ ਹੈ, ਅਤੇ ਵੀਰ ਰਸ ਹੁੰਦਾ ਹੈ ਜਦੋਂ ਇੰਦਰਾ ਗਾਂਧੀ ਨਾਲ ਮੁਕਾਬਲਾ ਕਰਨਾ ਪੈ ਜਾਵੇ, ਜਦੋਂ ਜਕੜੀਏ ਨੂੰ ਸੋਧਾ ਲਾਉਣਾ ਪੈ ਜਾਵੇ, ਜਦੋਂ ਮੱਸੇ ਰੰਗੜ ਨੂੰ ਆ ਕਰਕੇ ਗੁਰੂ ਕਾ ਖਾਲਸਾ ਉਹਦੀ ਕਰਨੀ ਦਾ ਫਲ ਚੁਕਾ ਦੇ, ਵੀ ਉਹਨੂੰ ਵੀਰ ਰਸ ਕਹਿੰਦੇ ਨੇ। ਸਤਿਗੁਰੂ ਮਹਾਰਾਜ ਜੀ ਦੇ ਹਿਰਦੇ ਦੇ ਅੰਦਰ ਕ੍ਰੋਧ ਨਹੀਂ। ਗੁਰਦੇਵ ਸਤਿਗੁਰੂ ਵੀਰ ਰਸੀ ਆਦਰਸ਼ ਨੂੰ ਪਾਲਦੇ ਹੋਏ ਕਹਿ ਰਹੇ ਨੇ ਕਿ ਪਿਤਾ ਸਤਿਗੁਰੂ ਜੀ ਦਾ ਬਦਲਾ ਲਵਾਂਗੇ ਤੇ ਦੁਸ਼ਮਣ ਨੂੰ ਮਾਰ ਮੁਕਾਵਾਂਗੇ।
1: ਸੁਨ ਬਲ ਜੁਗਤ ਪੁੱਤਰ ਕੇ ਬੈਨ,
0: ਬਲ ਦੇ ਸਹਿਤ, ਬਲ ਦੀ ਜੁਗਤੀ ਦੇ ਸਹਿਤ ਵਾਲੇ ਬਚਨ।

0: ਕਾਲਾਂ ਦਾ ਗਿਆਤ ਹੈ, ਸੋਝੀ ਹੈ। ਤਿੰਨਾਂ ਕਾਲਾਂ ਦੇ ਅੰਦਰ ਵਰਤ ਰਹੇ ਵਰਤਾਰੇ ਨੂੰ ਗਿਆਨ ਰੱਖਦੇ ਹੈ ਅਤੇ ਤਿੰਨਾਂ ਕਾਲਾਂ 'ਚ ਕੀ ਵਰਤਾਵਣਾ ਹੈ ਉਨੀ ਸਮਰੱਥਾ ਰੱਖਦੇ ਹੈ, ਇਹਨਾਂ ਨੂੰ ਭਲਾ ਕੋਈ ਕੀ ਸਮਝਾ ਸਕਦਾ ਹੈ।
1: ਖਾਣ ਪਾਨ ਕਰ ਪੁੰਨ ਸਪਤਾਏ,
0: ਸ਼ਾਮਾਂ ਦਾ ਵਕਤ ਹੋਇਆ, ਭੋਜਨ ਪਾਣੀ ਸੌਂ ਕਰਕੇ ਸਭ

0: ਮ੍ਰਿਦ ਕਾ ਸੰਮਤ ਸਤਿਗੁਰ ਹੋਏ।
1: ਫਿਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਮਿਲ ਕਰਕੇ
0: ਸੁਧਾਸਰ ਦਿਸ ਸਭ ਕੋਏ ਆਏ, ਸੁਧਾਸਰ ਦਿਸ ਸਭ ਕੋਏ,
1: ਸਾਰੇ ਸਿੱਖ ਸੇਵਕ ਸਤਿਗੁਰੂ ਜੀ ਦੇ ਨਾਲ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੋ ਕਰਕੇ ਅੰਮ੍ਰਿਤ ਸਰੋਵਰ ਵੱਲ ਨੂੰ ਆ ਪਹੁੰਚੇ ਹਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲ।
0: ਸ੍ਰੀ ਹਰਿਮੰਦਰ ਬੰਦਨ ਕਰੇ,
1: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਆ ਕੇ ਨਮਸਕਾਰ ਕੀਤੀ।
0: ਚਤੁਰ ਪ੍ਰਦਰਸ਼ਨ ਕੇ ਹਿਤ ਫਿਰੇ,
1: ਚਾਰ ਪ੍ਰਦਰਸ਼ਨਾਂ ਕੀਤੀਆਂ ਅੰਮ੍ਰਿਤ ਸਰੋਵਰ ਤੋਂ ਬਾਹਰ ਸੱਚਖੰਡ ਹਰਿਮੰਦਰ ਸਾਹਿਬ ਪੁੱਜ ਕਰਕੇ। ਅਜੋਕੇ ਯੁੱਗ ਦੇ ਅੰਦਰ ਲੋਕ ਤਰਕਾਂ ਕੁਤਰਕਾਂ ਵਾਲੇ ਕਹਿ ਦਿੰਦੇ ਆ ਵੀ ਕੋਈ ਇਮਾਰਤ ਹੀ ਹੈ, ਬਿਲਡਿੰਗਾਂ ਹੀ ਨੇ, ਮੱਥਾ ਕੀ ਟੇਕਣਾ ਹੈ, ਪ੍ਰਕਰਮਾਂ ਕੀ ਕਰਨੀਆਂ। ਇਸੇ ਲਈ ਗੁਰੂ ਇਤਿਹਾਸ ਦੀਆਂ ਕਥਾ ਕਹਾਣੀਆਂ ਜ਼ਰੂਰੀ ਹੁੰਦੀਆਂ ਨੇ ਸੰਗਤਾਂ ਨੂੰ, ਤਾਂ ਹੀ ਸਾਨੂੰ ਕੀ ਸੋਝੀ ਆਵੇ, ਕੀ ਪਤਾ ਲੱਗੇ ਗੁਰੂ ਸਾਹਿਬਾਨਾਂ ਦੇ ਜੀਵਨ ਕੌਤਕਾਂ ਦੇ ਅੰਦਰ ਕੀ ਖੇਡਾਂ ਵਰਤੀਆਂ, ਗੁਰਦੇਵ ਸਤਿਗੁਰੂ ਜੀ ਨੇ ਸਿੱਖ ਸੰਗਤਾਂ ਦੇ ਤਾਂ ਕਿਵੇਂ ਕਰਤਾਰਥ ਕੀਤਾ, ਕਿਹੜੇ ਵਰਤਾਰੇ ਵਰਤੇ ਹਨ। ਸਾਨੂੰ ਇਤਿਹਾਸ ਇਸ ਗੱਲ ਦੀ ਸੋਝੀ ਦਿੰਦਾ ਹੈ, ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਹਰਿਮੰਦਰ ਬੰਦਨ ਕਰੇ, ਸੱਚਖੰਡ ਹਰਿਮੰਦਰ ਸਾਹਿਬ ਜੀ ਪੁੱਜੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ 'ਤੇ

0: ਹੁਣ ਅਕਾਲ ਬੁੰਗਾ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਹੋਣੀ ਹੈ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਹੋਣੀ ਹੈ, ਉਸ ਜਗ੍ਹਾ ਨੂੰ ਸਤਿਗੁਰੂ ਮਹਾਰਾਜ ਜੀ ਨੇ ਆ ਕਰਕੇ ਦੇਖਿਆ।
1: ਆਸ ਦਈ ਸੁਫਲ ਸੁਧਰਾਵਹੁ
0: ਤੇ ਬਾਬਾ ਬੁੱਢਾ ਸਾਹਿਬ ਜੀ ਦੇ ਤਾਈਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਗਿਆ ਦਿੰਦੇ ਨੇ ਸੁਥਲ ਸੁਧਰਾਵੋ, ਇਹ ਜਿਹੜਾ ਸੋਹਣਾ ਸਥਾਨ ਹੈ ਨਾ ਇਹਨੂੰ ਇੱਥੋਂ ਸਵਾਰਨਾ ਕਰੋ,
1: ਹਿਤ ਬੈਠਣ ਕੇ ਚਾਰ ਬਣਾਵੋ।
0: ਤਾਂ ਗੁਰਦੇਵ ਸਤਿਗੁਰੂ ਜੀ ਕਹਿਣ ਲੱਗੇ ਬਾਬਾ ਜੀ ਇੱਥੇ ਬੈਠਣ ਦੇ ਵਾਸਤੇ ਸੁੰਦਰ ਸਥਾਨ ਤਿਆਰ ਕਰੋ ਜੀ।
1: ਪ੍ਰਥਮ ਆਪਣੇ ਲੈ ਕਰ ਹੱਥ,
0: ਪਹਿਲਾਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਲੈ ਕਰਕੇ
1: ਤਰੀ ਈਂਟ ਬਲ ਤੇਜ ਕੇ ਸਾਥ,
0: ਬੜੇ ਭਾਰੀ ਤੇਜ ਪ੍ਰਤਾਪ ਬਲ ਦੇ ਸਹਿੰਦ ਇੱਟ ਰੱਖੀ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਦੋਂ ਆਪਾਂ ਦਰਸ਼ਨਾਂ ਲਈ ਜਾਈਏ, ਸਾਹਮਣੇ ਸ਼ੀਸ਼ਾ ਲੱਗਿਆ ਹੋਇਆ ਹੈ, ਉਸ ਥੜਾ ਜੋ ਸੁੰਦਰ ਦਿਖਾਈ ਦੇ ਰਿਹਾ ਛੋਟੀਆਂ ਇੱਟਾਂ ਦਾ, ਉਸ ਥੜੇ ਦੀ ਨੀਵ ਇੱਟ ਪਹਿਲੀ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਦਸਤੇ ਮੁਬਾਰਕ ਨਾਲ ਰੱਖੀ ਹੈ। ਇਤਿਹਾਸ 'ਚ ਬੋਲ ਆਉਂਦੇ ਨੇ ਕਿ ਬੁੱਢੇ ਅਰਗ ਅਰਦਾਸ ਬਣਾਇਓ, ਬਾਬਾ ਬੁੱਢਾ ਸਾਹਿਬ ਗੁਰਦਾਸ ਅਤੇ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਦਸਤੇ ਮੁਬਾਰਕ ਸੁੰਦਰ ਹੱਥਾਂ ਦੇ ਨਾਲ ਉਸ ਤਖ਼ਤ ਦੀ ਉਸ ਥੜਾ ਸਾਹਿਬ ਦੀ ਰਚਨਾ ਕੀਤੀ ਹੈ। ਕਿੰਨੀ ਰਾਜਗੀਰ ਨਾ ਹੱਥ ਲਗਾਇਓ, ਕਿਸੇ ਕਾਰੀਗਰ ਨੇ ਉਸ ਥੜੇ ਨੂੰ ਹੱਥ ਨਹੀਂ ਲਾਇਆ, ਆਪਣੇ ਹੱਥਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਉਸ ਥੜਾ ਸਾਹਿਬ ਨੂੰ, ਉਸ ਅਕਾਲ ਬੁੰਗੇ ਨੂੰ, ਉਸ ਤਖ਼ਤ ਨੂੰ ਸਜਾਇਆ ਹੈ, ਰਚਿਆ ਹੈ। ਤਾਂ ਜ਼ਿਕਰ ਆ ਰਿਹਾ ਹੈ ਕਿ ਪਹਿਲੀ ਇੱਟ ਮਹਾਰਾਜ ਜੀ ਨੇ ਆਪਣੇ ਹੱਥਾਂ ਨਾਲ ਲਾਈ,
1: ਕਹਿਓ ਕੁਸ਼ਕ ਉੱਚਾ ਥਲ ਕਰਿਓ,
0: ਤੇ ਮਹਾਰਾਜ ਜੀ ਨੇ ਕਿਹਾ ਕਿ ਇਸ ਸਥਾਨ ਨੂੰ ਉੱਚਾ ਕਰੋ।
1: ਜਹ ਲਗ ਪੌਰ ਏਕ ਸਮ ਧਰੋ,
0: ਜਹ ਲਗ ਪੌਰ ਈਟ ਸਮ, ਜਿੱਥੋਂ ਤਾਈਂ ਦਰਸ਼ਨੀ ਡਿਉੜੀ ਦਾ ਦਰਵਾਜ਼ਾ ਹੈ ਉਹਦੇ ਬਰਾਬਰ ਤਾਈਂ ਇਹ ਸ੍ਰੀ ਅਕਾਲ ਬੁੰਗਾ ਜਿਹੜਾ ਤਖ਼ਤ ਸਾਹਿਬ ਹੈ ਇਸ ਦੀ ਰਚਨਾ ਕਰੋ। ਇਸ ਤਰ੍ਹਾਂ ਦੇ ਬੋਲ ਹੋਏ। ਇਤਿਹਾਸ ਦੇ ਅੰਦਰ ਹੋਰ ਵੀ ਜ਼ਿਕਰ ਆਉਂਦੇ ਨੇ ਕਿ ਜੋ ਇਹ ਤਖ਼ਤ ਸੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ, ਇਹਦਾ ਮੁੱਖ ਜੋ ਦਿੱਲੀ ਦਾ ਤਖ਼ਤ ਸੀ ਜਹਾਂਗੀਰ ਬਾਦਸ਼ਾਹ ਦਾ, ਉਸ ਤਖ਼ਤ ਨੂੰ ਸਾਹਮਣੇ ਕਰਕੇ ਇਹ ਤਖ਼ਤ ਦੀ ਰਚਨਾ ਹੋਈ ਅਤੇ ਉਹਦੇ ਨਾਲੋਂ ਢਾਈ ਹੱਥ ਇਹ ਤਖ਼ਤ ਦਾ ਉੱਚਾ ਜਿਹੜਾ ਥੜਾ ਬਣਾਇਆ ਗਿਆ ਦਿੱਲੀ ਤਖ਼ਤ ਦੇ ਨਾਲੋਂ ਢਾਈ ਹੱਥ ਉੱਚਾ, ਹਿੰਦੁਸਤਾਨ ਦਾ ਬਾਦਸ਼ਾਹ ਉਸ ਤਖ਼ਤ 'ਤੇ ਬੈਠ ਕਰਕੇ ਹਿੰਦੁਸਤਾਨ ਦੇ ਵਾਸੀਆਂ ਨੂੰ ਹੁਕਮ ਦਿੰਦਾ ਹੈ। ਇੱਧਰ ਅਕਾਲ ਤਖ਼ਤ ਦੇ ਸੁੰਦਰ ਸਥਾਨ 'ਤੇ ਤਖ਼ਤ 'ਤੇ ਸਜ ਕਰਕੇ ਛੇਵੇਂ ਪਾਤਸ਼ਾਹ ਆਪਣੀਆਂ ਸਿੱਖ ਸੰਗਤਾਂ ਦੇ ਤਾਈਂ ਸੰਦੇਸ਼ ਦਿੰਦੇ ਆ, ਹੁਕਮ ਦਿੰਦੇ ਹਨ। ਐਸੀ ਰਚਨਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹੋਵਣ ਲੱਗੀ।
1: ਬੌਰ ਹੁਕਮ ਕੀਨਸ ਫੁਰਮਾਵਨ,
0: ਫਿਰ ਸਤਿਗੁਰੂ ਜੀ ਨੇ ਉਹ ਸੁੰਦਰ ਤਖ਼ਤ ਦੇ ਉੱਪਰੋਂ ਸਜਾਇਮਾਨ ਹੋ ਕੇ ਹੁਕਮ ਫਰਮਾਨ ਕੀਤਾ,
1: ਕਰੋ ਹੁਕਮ ਨਾਮੇ ਲਿਖਵਾਵਨ।
0: ਬਾਬਾ ਬੁੱਢਾ ਸਾਹਿਬ ਜੀ ਦੇ ਤਾਈਂ ਬਚਨ ਕਹਿਣ ਲੱਗੇ ਕਿ ਹੁਕਮ ਨਾਮੇ ਲਿਖਵਾਉਣਾ ਕਰੋ।
1: ਚਹੁੰ ਦਿਸ ਮਹਿ ਮਸੰਦ ਜਹ ਭਾਰੀ,
0: ਚਾਰ ਛਪੇਰੇ ਜਿਸ ਥਾਂ ਦੇ ਉੱਤੇ ਬੜੇ ਬੜੇ ਭਾਰੀ ਮਸੰਦ ਸਿੱਖ ਸੰਗਤਾਂ ਦੇ ਸਮੇਤ ਵਸਦੇ ਨੇ, ਉਹਨਾਂ ਦੇ ਤਾਈਂ ਹੁਕਮਨਾਮੇ ਲਿਖਾਵੋ।
1: ਤਿੰਨ ਪਰ ਆਇਸ ਲਿਖੋ ਹਮਾਰੀ,
0: ਛੇਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸਾਡੇ ਵੱਲੋਂ ਇਹ ਆਗਿਆ ਕਰੋ।
1: ਸੋ ਸਿਖਿਆਨੇ ਸ਼ਸਤਰ ਤਰੰਗਾ,
0: ਕੀ ਆਗਿਆ ਕਰੋ ਕਿ ਜਿਹੜੇ ਸਿੱਖ ਨੇ ਸਾਡੇ ਹੁਕਮਨਾਮੇ ਸੁਣਦਿਆਂ ਹੋਇਆ ਸੁੰਦਰ ਤਿਰੰਗਾ ਘੋੜੇ ਤੇ ਵਧੀਆ ਸ਼ਸਤਰ ਲੈ ਕਰਕੇ ਆਵਣ।
1: ਹੋਏ ਖੁਸ਼ੀ ਗੁਰੂ ਕੀ ਸੁਖ ਸੰਗਾ,
0: ਤੇ ਜਿਹੜਾ ਵੀ ਸਿੱਖ ਸੁੰਦਰ ਘੋੜੇ ਸੁੰਦਰ ਸ਼ਸਤਰ ਲੈ ਕਰਕੇ ਆਏਗਾ, ਹੋਏ ਖੁਸ਼ੀ ਗੁਰ ਕੀ ਸੁਖ ਸੰਗਾ, ਬੜੇ ਸੁੱਖਾਂ ਦੇ ਸਮੇਤ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਜਿਹਨੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਉਹ ਸੁੰਦਰ ਸ਼ਸਤਰ ਦੇ ਘੋੜੇ ਭੇਟ ਕਰੇ।
1: ਸਭ ਆਵੇ ਦਰਸ਼ਨ ਹਿਤ ਕਰਬੇ,
0: ਸਾਰੇ ਮਸੰਦ ਦੂਰ ਦਰਾਡਿਆਂ ਤੋਂ ਸਿੱਖ ਸੰਗਤਾਂ ਸਮੇਤ ਦਰਸ਼ਨ ਕਰਨ ਆਵਣ।
1: ਲਿਆਏ ਕੋਰ

0: ਪਾਤਸ਼ਾਹ ਜੀ ਦੀ ਤਰਫੋਂ ਹੁਕਮਨਾਮਾ ਸਾਹਿਬ ਲਿਖ ਦਿੱਤੇ।
1: ਇਸ ਬਿਦ ਹੁਕਮ ਭਇਓ ਤਿਸ ਵਿਖੇ,
0: ਕਿ ਉਸ ਹੁਕਮਨਾਮਿਆ ਸਾਹਿਬ ਦੇ ਵਿੱਚ ਇਸ ਪ੍ਰਕਾਰ ਹੁਕਮ ਕੀਤਾ ਗਿਆ ਸਤਿਗੁਰੂ ਜੀ ਦੀ ਤਰਫੋਂ,
1: ਸ੍ਰੀ ਅਰਜਨ ਬੈਕੁੰਠ ਸਿਧਾਰੀ
0: ਕੀ ਹੈ ਗੁਰੂ ਪਿਆਰੀ ਸਿੱਖ ਸੰਗਤੋ।

0: ਵਾਲੇ ਭਾਰੀ ਬਲ ਵਾਲੇ ਸਤਿਗੁਰੂ ਮਹਾਰਾਜ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਹੋਏ,
1: ਸ੍ਰੀ ਤਖ਼ਤ ਪਰ ਦਰਸ ਹੋਏ।
0: ਹੁਣ ਉਹ ਗੁਰਤਾ ਦੇ ਤਖ਼ਤ ਤੇ ਸਵਾਇਮਾਨ ਹੋਏ ਨੇ ਛੇਵੇਂ ਪਾਤਸ਼ਾਹ ਜੀ, ਤੇ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਆ ਕਰਕੇ ਦਰਸ਼ਨ ਪ੍ਰਾਪਤ ਕਰਨ।
1: ਨੀਕੇ ਸ਼ਸਤਰ ਤੁਰੰਗ ਮੰਗਾਏ,
0: ਸਤਿਗੁਰੂ ਮਹਾਰਾਜ ਜੀ ਨੇ ਸੁੰਦਰ ਸੁੰਦਰ ਘੋੜੇ, ਸੁੰਦਰ ਸ਼ਸਤਰ ਮੰਗਵਾਏ ਹਨ।
1: ਜੋ ਆਨੇ ਲੈ ਖੁਸ਼ੀ ਬਿਸਾਲਾ,
0: ਜੋ ਵੀ ਸੁੰਦਰ ਘੋੜੇ ਸ਼ਸਤਰ ਲੈ ਕੇ ਆਵੇਗਾ, ਉਹਨਾਂ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਭਾਰੀ ਖੁਸ਼ੀ ਹੋਵੇਗੀ।
1: ਨਹਿ ਬਿਲਮਹੁ ਆਵਹੁ ਤਤਕਾਲਾ,
0: ਤੇ ਸਿੱਖ ਸੰਗਤਾਂ ਦੇਰ ਨਾ ਲਾਉਣ, ਸਤਿਗੁਰੂ ਜੀ ਦੇ ਹੁਕਮਨਾਮੇ ਸੁਣਦੀਆਂ ਹੋਈਆਂ ਗੁਰੂ ਕੇ ਦਰਸ਼ਨਾਂ ਲਈ ਆ ਪਹੁੰਚਣ।
1: ਪੂਰਬ ਦਿਸ ਕੇ ਨਗਰ ਬਿਸਾਲੇ,
0: ਇਹ ਜੋ ਸਤਿਗੁਰੂ ਜੀ ਨੇ ਹੁਕਮਨਾਮਾ ਸਾਹਿਬ ਲਿਖੇ ਪੂਰਬ ਦੇਸ਼ ਦੀ ਤਰਫ ਦੇ ਤਾਈਂ ਜਿਹੜੀਆਂ ਸਿੱਖ ਸੰਗਤਾਂ ਸਨ ਉਹਨਾਂ

0: ਪਟਨਾ ਸਾਹਿਬ ਜਿਸ ਸਥਾਨ 'ਤੇ ਅਗਲੇ ਆਉਣ ਵਾਲੇ ਸਮਿਆਂ 'ਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਹੋਵਣਗੇ, ਉਹਨਾਂ ਸਥਾਨਾਂ ਦੇ ਵੱਲ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਕਸੂਦਾਬਾਦ ਇਹਨਾਂ ਇਲਾਕਿਆਂ ਦੇ ਅੰਦਰ ਵੀ ਭੇਜੇ ਹਨ।
1: ਕਾਂਸੀ ਆਦਿਕ ਫਰਕਾਬਾਦ,
0: ਕਾਂਸੀ ਦੇ ਇਲਾਕਿਆਂ ਦੇ ਬਾਜ ਅਤੇ ਫੁਰਾਕਾਬਾਦ ਇਸ ਇਲਾਕਿਆਂ 'ਚ ਵੀ ਸਤਿਗੁਰੂ ਜੀ ਦੇ ਹੁਕਮ ਸਾਹਿਬ ਗਏ।
1: ਤਿਮ ਦੱਖਣ ਸਿੱਖੀ ਜਿਸ ਥਾਨ,
0: ਫਿਰ ਦੱਖਣ ਦੀ ਦਿਸ਼ਾ ਵੱਲ ਨੂੰ, ਭਾਰਤ ਦੇਸ਼ ਦੀ ਦੱਖਣ ਦਿਸ਼ਾ ਤਰਫ ਨੂੰ, ਜਿੱਥੇ ਜਿੱਥੇ ਗੁਰੂ ਕੇ ਸਿੱਖ ਸਨ, ਸਿੱਖ ਸੰਗਤਾਂ ਦੇ ਤਾਂ ਉੱਥੇ ਹੁਕਮਨਾਮਾ ਸਾਹਿਬ ਪਹੁੰਚੇ ਹਨ।
1: ਪੱਛਮ ਦਿਸ਼ਕੇ ਨਗਰ ਮਹਾਨ,
0: ਤੇ ਭਾਰਤ ਦੇਸ਼ ਦੇ ਪੱਛਮ ਦੀ ਤਰਫ ਨੂੰ ਬਹੁਤ ਵੱਡੇ ਮਹਾਨ ਨਗਰ ਹਨ।
1: ਕਾਬਲ ਅਰ ਕੰਧਾਰ ਪਿਸ਼ੌਰਾ,
0: ਕਾਬਲ ਕੰਧਾਰ ਪਿਸ਼ਾਵਰ ਦੇ ਇਲਾਕਿਆਂ ਤਿਕਰ ਜਿੱਥੇ ਗੁਰੂ ਕੀਆਂ ਸੰਗਤਾਂ ਵਸਦੀਆਂ ਨੇ।
1: ਜਿਨੋਂ ਕਹਾਂ ਲਗ ਸਿੱਖੀ ਠੌਰ,
0: ਜਿੱਥੋਂ ਤਾਈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਫੈਲੀ ਹੋਈ ਹੈ, ਉਹਨਾਂ ਸੰਗਤਾਂ ਦੇ ਤਾਈਂ ਸਭ ਥਾਈਂ ਹੁਕਮਨਾਮਾ ਸਾਹਿਬ ਭੇਜੇ ਗਏ।
1: ਉੱਤਰਪੁਰ ਆਦਿਕ ਕਸ਼ਮੀਰ,
0: ਉੱਤਰ ਦਿਸ਼ਾ ਦੀ ਵੱਲ ਨੂੰ ਕਸ਼ਮੀਰ ਆਦਿਕ ਦੇ ਇਲਾਕਿਆਂ ਵਿੱਚ,
1: ਗਮਨੇ ਸ਼ੀਗਰ ਸਿੱਖ ਜਨ ਧੀਰ,
0: ਧੀਰਜ ਧਾਰੀ ਸਿੱਖ ਛੇਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚੋਂ ਹੁਕਮਨਾਮਾ ਸਾਹਿਬ ਲੈ ਕਰਕੇ ਗਏ ਹਨ।
1: ਪਹੁੰਚ ਹੁਕਮਨਾਮੇ ਸਭ ਥਾਨ,
0: ਇਉਂ ਸਾਰਿਆਂ ਸਥਾਨਾਂ ਤੇ ਸਾਰੇ ਦੇਸ਼ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਹੁਕਮਨਾਮਾ ਸਾਹਿਬ ਪਹੁੰਚ ਗਏ।
1: ਪਾਠ ਮਸੰਦ ਸੁਧ ਕਰੀ ਬਖਾਨ,
0: ਤੇ ਜਿਹਨੇ ਜਿਹੜੇ ਇਲਾਕਿਆਂ 'ਚ ਮਸੰਦ ਸਨ ਉਹਨਾਂ ਸਾਰਿਆਂ ਦੇ ਤਾਈਂ ਖਬਰ ਭੇਜ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਹੁਕਮਨਾਮਾ ਸਾਹਿਬ ਦੇ ਕਰਕੇ ਇਹ ਸੰਦੇਸ਼ ਦੇ ਦਿੱਤਾ ਗਿਆ।
1: ਸੁਣ ਸਿੱਖਣ ਜੋ ਗੁਰ ਕੀ ਕਾਰ,
0: ਕਿ ਸਤਿਗੁਰੂ ਜੀ ਦੇ ਹੁਕਮ ਸੁਣਦਿਆਂ ਹੋਇਆਂ ਸਿੱਖ ਸੰਗਤਾਂ ਨੇ ਜੋ ਗੁਰੂ ਨਿਮਿਤ ਕਾਰ ਭੇਟਾਵਾਂ ਆਪਦੀਆਂ ਕੱਢੀਆਂ ਨੇ, ਜੋ ਦਸਬੰਧ ਕੱਢਿਆ, ਜਥਾ ਸ਼ਕਤ ਮਾਈ ਜਥਾ ਸ਼ਕਤ ਮਾਇਆ ਕੱਢੀ ਹੋਈ, ਉਹਨਾਂ ਸਭ ਨੂੰ ਇਕੱਤਰ ਕਰਨ ਲੱਗੇ।
1: ਖਰਚਿਓ ਦਰਬ ਲੀਨ ਹਥਿਆਰ,
0: ਕਿ ਉਸ ਮਾਇਆ ਨੂੰ ਖਰਚ ਕਰਕੇ ਬਹੁਤ ਸਾਰੇ ਸੁੰਦਰ ਸੁੰਦਰ ਸ਼ਸਤਰ ਹਥਿਆਰ ਲੈਣਾ ਕੀਤੇ ਹਨ।
1: ਚੰਚਲ ਤੁਰੰਗ ਮੋਲ ਕਰ ਲੇ,
0: ਬੜੇ ਬੜੇ ਸੁੰਦਰ ਘੋੜੇ ਜਿਹੜੇ ਸਨ ਉਹ ਵੀ ਮਸੰਦਾਂ ਨੇ ਸਤਿਗੁਰੂ ਜੀ ਦੇ ਹੁਕਮ ਮੰਨਦਿਆਂ ਖਰੀਦਣਾ ਕੀਤੇ।
1: ਗੁਰ ਪ੍ਰਸੰਨਤਾ ਚਾਹਤ ਕੇ,
0: ਕਿਉਂਕਿ ਸਾਰੀਆਂ ਸੰਗਤਾਂ ਔਰ ਮਸੰਦ ਗੁਰੂ ਕੇ ਹੁਕਮਨਾਮੇ ਮੰਨ ਕਰਕੇ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨੀਆਂ ਚਾਹੁੰਦੀਆਂ ਹਨ।
1: ਜਹਾਂ ਕਾ ਕਰੀ ਖਰੀਦ ਵਿਸਾਲੇ,
0: ਜਿੱਥੇ ਕਿੱਥੇ ਵੀ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਖੁਸ਼ੀ ਲੈਣ ਦੇ ਲਈ ਸ਼ਸਤਰਾਂ ਦੀ ਘੋੜਿਆਂ ਦੀ ਖਰੀਦ ਸ਼ੁਰੂ ਕੀਤੀ।
1: ਸਭ ਦਿਸ ਤੇ ਦਰਸ਼ਨ ਹਿਤ ਚਾਲੇ,
0: ਸਾਰੀਆਂ ਦਿਸ਼ਾਵਾਂ ਤੋਂ, ਪੂਰਬ ਤੋਂ, ਪੱਛਮ ਤੋਂ, ਉੱਤਰ ਤੋਂ, ਦਕਸ਼ਣ ਤੋਂ ਸਿੱਖ ਸੰਗਤਾਂ ਸੁੰਦਰ ਪੁਸ਼ਾਕੇ, ਸੁੰਦਰ ਸ਼ਸਤਰ, ਸੁੰਦਰ ਘੋੜੇ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਵਣ ਦੇ ਲਈ ਤਿਆਰੀ ਕਰਨ ਲੱਗੇ ਹਨ।
1: ਧਨੀ ਬੁਲੰਦ ਮਸੰਦ ਅਗਾਰੇ,
0: ਤੇ ਜਿਹੜੇ ਬਹੁਤ ਸਾਰੇ ਮਸੰਦ ਧਨੀ ਹਨ ਮਾਇਆ ਧਾਰੀ,
1: ਗਮਨੇ ਸੰਗਤ ਸਿੱਖ ਪਿਛਾਰੇ,
0: ਉਹ ਆਪਣੇ ਨਾਲ ਸਿੱਖ ਸੰਗਤਾਂ ਨੂੰ ਲੈ ਕਰਕੇ ਆਪਣੇ ਪਿੱਛੇ ਸਭ ਸੰਗਤਾਂ ਨੂੰ ਇਕੱਤਰ ਕਰਕੇ ਲੈ ਤੁਰੇ।
1: ਇਤ ਸਤਿਗੁਰ ਸਭ ਕੀਨ ਸਮਾਜਾ,
0: ਇਧਰ ਸਤਿਗੁਰੂ ਮਹਾਰਾਜ ਜੀ ਨੇ ਵੀ ਸਾਰਾ ਸਮਾਜ ਇਕੱਠਾ ਕੀਤਾ ਹੋਇਆ ਹੈ।
1: ਬਸਤਰ ਵਿਭੂਖਣ ਪਹਿਰਨ ਕਾਜਾ,
0: ਸੁੰਦਰ ਬਸਤਰ ਪਹਿਨਣ ਦੇ ਲਈ, ਮੀਰੀ ਪੀਰੀ ਦੇ ਸ਼ਸਤਰ ਧਾਰਨ ਕਰਨ ਦੇ ਲਈ, ਉਹ ਸ਼ੁਭ ਸਮਾਂ ਜਿਹੜਾ ਹੈ ਉਸਨੂੰ ਵਿਚਾਰਨ ਦੇ ਲਈ।
1: ਕੋਸ਼ਿਸ਼ ਪੀਤ ਜਰੀ ਜੁਤ ਸਾਜੇ,
0: ਕੋਸ਼ਿਸ਼ ਪੀਤ ਪੀਲੇ ਰੰਗ ਦੀ ਸੁੰਦਰ ਪੁਸ਼ਾਕ, ਜਰੀਦਾਰ ਜੁਤ ਜ਼ਰੇ ਉਹਦੇ ਵਿੱਚ ਬੜੇ ਸੁੰਦਰ ਸੁੰਦਰ ਜਰਾਊ ਜ਼ਰੇ ਹਨ।
1: ਜਾਮਾ ਬੜ ਅਵਰਾਮ ਬਿਰਾਜੈ,
0: ਇਸ ਤਰ੍ਹਾਂ ਦਾ ਸੁੰਦਰ ਬੜਾ ਪੁਸ਼ਾਕ ਜਿਹੜਾ ਜਾਮਾ ਸਤਿਗੁਰੂ ਜੀ ਦੇ ਪਹਿਨਿਆ ਹੋਇਆ ਸੋਭਦਾ ਹੈ।
1: ਕਲਗੀ ਜਿਗਾ ਜਵਾਹਰ ਜਰੇ,
0: ਤੇ ਸਤਿਗੁਰੂ ਮਹਾਰਾਜ ਜੀ ਦੇ ਸੀਸ ਤੇ ਲੱਗੀ ਹੋਈ ਸੁੰਦਰ ਕਲਗੀ ਔਰ ਨਾਲ ਜਿਗਾ ਜਵਾਹਰ ਜਰੇ, ਜਿਹਦੇ ਅੰਦਰ ਹੀਰੇ ਜਵਾਹਰ ਜੜੇ ਹੋਏ ਸੋਭਦੇ ਹਨ, ਇਹ ਬਾਦਸ਼ਾਹੀ ਗਹਿਣੇ ਨੇ। ਤੇ ਮੇਰੇ ਸਤਿਗੁਰੂ ਗਰੀਬ ਨਿਵਾਸ ਸਤਿਗੁਰੂ ਜੀ ਰਾਜੇ ਜੋਗੀ ਨੇ ਔਰ ਪਹਿਲਾਂ ਵਾਲਾ ਸ਼ਾਂਤੀ ਸੁਭਾਅ ਬਦਲ ਕਰਕੇ ਵੀਰ ਰਸੀ ਬਾਣਾ ਜਾਮਾ ਪਹਿਨ ਲਿਆ। ਸਤਿਗੁਰੂ ਮਹਾਰਾਜ ਜੀ ਨੇ ਸੀਸ ਦੇ ਉੱਤੇ ਕਲਗੀ ਸਜਾਈ, ਜਗ੍ਹਾ ਲੱਗੀ ਔਰ ਸੁੰਦਰ ਜਵਾਹਰ ਹੀਰੇ ਜਿਹਦੇ ਵਿੱਚ ਜੜਤ ਹਨ।
1: ਮੁਕਤਾ ਗੁੱਛ ਤਿੰਨਹੋਂ ਪਰ ਕਰੇ,
0: ਮੋਤੀਆਂ ਦਾ ਗੁੱਛਾ ਨਾਲ ਲੱਗਿਆ ਹੋਇਆ ਜਿਗਾ ਦੇ ਕਲਗੀ ਦੇ ਸੋਭਾ ਪਾ ਰਿਹਾ ਹੈ।
1: ਕੰਚਨ ਕੰਕਨ ਖੀਰਨ ਖਚੇ,
0: ਕੰਚਨ ਕੰਕਨ ਹੀਰਨ ਖਚੇ ਤੇ ਕੰਗਣ ਸੁੰਦਰ ਕੰਚਨ ਸਿਉਣੇ ਦੇ ਜੜੇ ਹੀਰੇ ਜੜੇ ਹੋਏ ਹਨ।
1: ਕੁੰਡਲ ਦਮਕ ਜੇਬ ਜੁਤਰਚੇ,
0: ਇਸ ਤਰ੍ਹਾਂ ਸੁੰਦਰ ਜਿਹੜੇ ਨੇ ਕੰਕਣ ਆਦਿਕ

0: ਕੋਰਦਾਰ ਤਿੱਖੇ ਤਿਰਛੇ ਹੀਰੇ ਤਰਾਸ ਕਰਕੇ ਉਹ ਹੀਰਿਆਂ ਦੀ ਜੜਤ ਹੋਈ ਹੈ ਵਿੱਚ।
1: ਜਿਨ ਕੀ ਦਮਕ ਹੋਤ ਵਿਸ ਤੀਰੇ,
0: ਜਿਨ੍ਹਾਂ ਹੀਰਿਆਂ ਦੀ ਜਿਹੜੀ ਦਮਕ ਚਮਕ ਹੈ ਨਾ, ਉਹ ਬੜੀ ਉਤਸ਼ਾਹ ਦੇ ਸਹਿਤ ਸਤਿਗੁਰੂ ਜੀ ਦੇ ਪਹਿਨੇ ਹੋਏ ਵਸਤਰ, ਉਹਨਾਂ ਦੀ ਜਿਹੜੀ ਚਮਕ ਹੈ ਉਹ ਬੜੀ ਸਾਜਰੀ ਫੱਬ ਰਹੀ ਹੈ।
1: ਨਵ ਰਤਨੇ ਸੁੰਦਰ ਬਣਵਾਏ,
0: ਨਵ ਰਤਨੇ ਸੁੰਦਰ ਬਣਵਾਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਇਹ ਬਾਬਾ ਬੁੱਢਾ ਸਾਹਿਬ ਜੀ ਆਦਿਕ ਸਿੱਖਾਂ ਨੇ ਗੁਰਦੇਵ ਪਾਤਸ਼ਾਹ ਦੇ ਪਹਿਨਣ ਦੇ ਲਈ 9 ਪ੍ਰਕਾਰ ਦੇ ਰਤਨ ਮੰਨੇ ਗਏ ਨੇ। ਅਸਲ ਦੇ ਵਿੱਚ ਹੁੰਦੀਆਂ ਤਾਂ ਸਾਰੀਆਂ ਹੀਰੇ ਦੀਆਂ ਹੀ ਕਿਸਮਾਂ ਹਨ। ਹੀਰਾ ਹੋਇਆ, ਪੰਨਾ ਹੋਇਆ, ਲਾਲ ਹੋਇਆ, ਜਵਾਹਰ ਹੋਇਆ, 9 ਪ੍ਰਕਾਰ ਦੀਆਂ ਮਣੀਆਂ ਹੋਈਆਂ, ਮੋਤੀਆਂ ਆਦਿਕ ਜੜਤ। ਇਹ ਸੁੰਦਰ ਜਿਹੜੀ ਜਿਵੇਂ ਸ਼ਾਹੀ ਪੁਸ਼ਾਕ ਹੁੰਦੀ ਹੈ, ਐਸੀ ਸੁੰਦਰ ਪੁਸ਼ਾਕ ਸਤਿਗੁਰੂ ਮਹਾਰਾਜ ਜੀ ਦੇ ਪਹਿਨਣ ਦੇ ਲਈ ਤਿਆਰ ਹੋਈ।
1: ਨਵ ਵਰ ਵਰਨ ਜਿਨਹੋਂ ਅਧਿਕਾਏ,
0: 9 ਪ੍ਰਕਾਰ ਦੇ ਰੰਗਾਂ ਦੇ ਰਤਨ ਜਿਨ੍ਹਾਂ ਦੀ ਸੋਭਾ ਕਥਨ ਨਹੀਂ ਕੀਤੀ ਜਾ ਸਕਦੀ।
1: ਤਥਾ ਸ਼ਸਤਰ ਸੁਥਰੇ ਸਮੁਦਾਏ,
0: ਇਸ ਤਰ੍ਹਾਂ ਬਹੁਤ ਸਾਰੇ ਸੁੰਦਰ ਸੁੰਦਰ ਸ਼ਸਤਰ
1: ਵੇਖਣ ਸਾਜ ਨਵੀਨ ਬਣਾਏ।
0: ਇਹ ਸਤਿਗੁਰੂ ਮਹਾਰਾਜ ਜੀ ਦੇ ਇਸ ਤਰ੍ਹਾਂ ਦੀ ਸੁੰਦਰ ਪੁਸ਼ਾਕ ਪਹਿਨੀ ਹੋਈ ਹੈ, ਸ਼ਾਹੀ ਪੁਸ਼ਾਕ ਸੁੰਦਰ ਹੈ, ਤੇ ਤਿੱਖੇ ਤਿੱਖੇ ਸ਼ਾਸਤਰ ਧਾਰਨ ਕੀਤੇ ਹੋਏ ਹਨ।
1: ਹੁਕਮ ਸਬਨ ਪਰ ਗੁਰ ਕਰ ਦੀਨਾ,
0: ਇਉਂ ਸਾਰੀਆਂ ਸੰਗਤਾਂ ਦੇ ਤਾਈ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ।
1: ਸਾਜ ਤਰੰਗਣ ਬਣੇ ਨਵੀਨਾ,
0: ਸਾਜ ਤਰੰਗਣ ਬਣੇ ਨਵੀਨਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਸ ਤਰ੍ਹਾਂ ਦਾ ਜਿਹੜਾ ਸਜਾਵਟ ਦੇ ਸਹਿਤ, ਸੁੰਦਰ ਪੁਸ਼ਾਕ ਦੇ ਸਹਿਤ ਸਾਜੋ ਸਮਾਨ ਸਾਰਾ ਨਵਾਂ ਬਣਿਆ ਹੈ, ਕਿਉਂਕਿ ਪਹਿਲੀਆਂ ਪਾਤਸ਼ਾਹੀਆਂ ਜਿਹੜੀਆਂ ਸਨ ਉਹ ਕੇਵਲ ਸਾਦਾ ਲਿਬਾਸ ਪਹਿਨਦੀਆਂ ਸਨ। ਸਤਿਗੁਰੂ ਜੀ ਨੇ ਵੀਰ ਅਸੀਂ ਬਾਣਾ ਪਹਿਨਿਆ, ਸ਼ਸਤਰਾਂ ਵਸਤਰਾਂ ਦੇ ਸਮੇਤ ਪਹਿਨਿਆ, ਕਲੰਗੀ ਜਗ੍ਹਾ ਸਜਾਈ, ਇਸ ਤਰ੍ਹਾਂ ਸਾਰੀ ਸਜਾਵਟ ਬੜੀ ਨਵੀਨ ਬਣੀ ਸੁੰਦਰ।
1: ਕੰਚਨ ਰਜਤ ਭੂਖਣ ਬਣਿਆ,
0: ਸੁੰਦਰ ਭੂਖਣ ਹਨ ਸਿਉਣੇ ਦੇ।
1: ਰੇਸ਼ਮ ਡੋਰ ਜਰੀ ਗਨ ਸਣਾ,
0: ਰੇਸ਼ਮ ਦੀਆਂ ਸੁੰਦਰ ਡੋਰਾਂ ਜਰੀਦਾਰ।
1: ਸੁਣ ਸੁਣ ਹੁਕਮ ਚੌਂਪ ਕਰ ਸਾਰੇ,
0: ਸਤਿਗੁਰੂ ਮਹਾਰਾਜ ਜੀ ਦੇ ਹੁਕਮ ਨੂੰ ਸੁਣ ਸੁਣ ਕੇ ਸਾਰੇ ਸਿੱਖ ਸੇਵਕ ਚਾਉ ਦੇ ਸਹਿਤ
1: ਲੱਗੇ ਕਰਾਵਨ ਕਾਰਜ ਤਿਆਰੇ।
0: ਇਹ ਸਾਰੀ ਸਜਾਵਟ ਦੇ ਲਈ ਸੁੰਦਰ ਕਾਰਜ ਨੂੰ ਕਰਨ ਲੱਗੇ ਹਨ, ਐਸੀ ਪੁਸ਼ਾਕ ਬਣੇ, ਇਸ ਤਰ੍ਹਾਂ ਦੇ ਸ਼ਸਤਰ ਬਣਨ, ਇਸ ਤਰ੍ਹਾਂ ਦੀ ਸਜਾਵਟ ਦੇ ਸਹਿਤ ਪੁਸ਼ਾਕ ਸਤਿਗੁਰੂ ਜੀ ਦੀ ਤਿਆਰ ਹੋਵੇ ਜੀ।
1: ਸ੍ਰੀ ਗੁਰ ਬ੍ਰਿਧ ਕੇ ਸੰਮਤ ਹੋਏ,
0: ਤੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸਲਾਹ ਕਰਦੇ ਮਿਲੇ ਹੋਏ।
1: ਗਨ ਕਹਿ ਘਾਰਿਓ ਨੀਕੋ ਜੋਏ,
0: ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਸਿਆਣੇ ਬਾਬਾ ਬੁੱਢਾ ਸਾਹਿਬ ਜੀ ਜੋ 6 ਪਾਤਸ਼ਾਹੀਆਂ ਤਿੱਕਰ ਸਤਿਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰਦੇ ਰਹੇ ਔਰ ਆਪਣੇ ਹੱਥੀਂ ਗੁਰਤਾ ਦਾ ਤਿਲਕ ਦੇ ਕਰਕੇ ਵਡਿਆਉਂਦੇ ਰਹੇ, ਸਤਿਗੁਰੂ ਮਹਾਰਾਜ ਨੇ ਐਸੀ ਵਡਿਆਈ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ੀ ਹੈ। ਜਦੋਂ ਗੁਰੂ ਸਾਹਿਬਾਨ 5 ਪੈਸੇ ਨਾਰੀਅਲ ਭੇਟ ਕਰਦੇ ਸਨ ਅੱਗੇ ਗੁਰਤਾ ਅਰਪਣ ਕਰਨ ਦੇ ਲਈ, ਅਤੇ ਤਿਲਕ ਦੇਣ ਦੀ ਰਸਮ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਕਰਦੇ ਸਨ, ਸੋ ਵਿਚਾਰ ਕਰਨ ਲੱਗੇ,
1: ਸੁੰਦਰ ਸਮਾਂ ਸੁਧਾਵਨ ਕਾਜ,
0: ਵੀ ਸੋਹਣਾ ਸਮਾਂ ਜਿਹੜਾ ਬਣ ਜਾਵੇ ਉਹ ਸਮਾਂ ਨਿਸ਼ਚਿਤ ਕਰ ਲਿਆ ਜਾਵੇ ਜੀ।
1: ਜਸ ਕੀਜੇ ਅਭਖੇਕਨ ਰਾਜ,
0: ਇਹ ਗੁਰਤਾ ਗੱਦੀ ਦਾ ਤਿਲਕ ਔਰ ਸੁੰਦਰ ਸਮਾਂ ਵਿਚਾਰ ਕਰਕੇ ਇਸ ਦੀ ਵਿਚਾਰ ਕਰ ਲਈ ਜਾਵੇ, ਜਿਸ ਵੇਲੇ ਸ਼ਸਤਰ ਪਹਿਨੇ ਜਾਵਣ, ਸ਼ਸਤਰ ਧਾਰਨ ਕੀਤੇ ਜਾਣ ਮੀਰੀ ਪੀਰੀ ਦੇ ਜੀ।
1: ਸੁਨਤ ਹੁਕਮ ਤਿੰਨ ਸੋਧ ਸੁਣਾਇਓ,
0: ਸਤਿਗੁਰੂ ਜੀ ਦੇ ਹੁਕਮਨਾ ਨੂੰ ਸੁਣ ਕਰਕੇ ਸਿਆਣੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਜਾਂ ਆਦਿਕ ਨਾਲ ਇਉਂ ਵਿਚਾਰ ਕਰਦੇ ਦੱਸ ਰਹੇ ਹਨ।
1: ਸ੍ਰੀ ਸਤਿਗੁਰ ਆਛੋ ਦਿਨ ਪਾਇਓ,
0: ਮਹਾਰਾਜ ਜੀ ਆਹ ਦਿਨ ਚੰਗਾ ਹੋਵੇਗਾ, ਭਲਾ ਹੋਵੇਗਾ, ਸਾਹਾ ਗਣੇ ਨ ਕਰੇ ਵਿਚਾਰ ਸਾਹਿਬ ਉੱਪਰ ਇੱਕ ਓਂਕਾਰ, ਹੋਰ ਕਿਸੇ ਪ੍ਰਕਾਰ ਦੀ ਕੋਈ ਥਿੱਤ ਬਾਰ ਦੀ ਪੂਜਾ ਪ੍ਰਤਿਸ਼ਠਾ ਮਨੌਤ ਨਹੀਂ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਘਰ ਦੇ ਕਾਰਜਾਂ ਦੇ ਅੰਦਰ ਸਿੱਖਾਂ ਨਾਲ ਮਿਲ ਕਰਕੇ ਆਪ ਦਿਨ ਨਿਸ਼ਚਿਤ ਕਰ ਲੈਂਦੇ ਹਨ, ਅਤੇ ਸਤਿਗੁਰੂ ਜੀ ਦੇ ਤਾਈ ਬਾਬਾ ਬੁੱਢਾ ਸਾਹਿਬ ਜੀ ਨਾਲ ਵਿਚਾਰ ਕਰਕੇ ਸਮਾਂ ਨਿਸ਼ਚਿਤ ਕੀਤਾ ਗਿਆ। ਉਹ ਆਉਣ ਵਾਲਾ ਪ੍ਰਸੰਗ ਆਪਾਂ ਕੱਲ੍ਹ ਦੇ ਸਮੇਂ 'ਚ ਸਰਵਣ ਕਰਾਂਗੇ। ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕ ਤਰੁੱਟੀਆਂ ਹੋ ਜਾਂਦੀਆਂ। ਗੁਰੂ ਖਾਲਸਾ ਸਾਹਿਬ ਸੰਖੇਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ। ਕੱਲ੍ਹ ਦੇ ਦੀਵਾਨ ਵਿੱਚ ਫਿਰ ਆਪਾਂ ਆ ਕੇ ਇਸ ਤਰ੍ਹਾਂ ਅੰਮ੍ਰਿਤ ਰੂਪ ਗੁਰੂ ਕੀ ਗੁਰੂ ਇਤਿਹਾਸ ਦੀ ਕਥਾ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਹੈ। ਗੁਰਦੇਵ ਸਤਿਗੁਰੂ ਰਹਿਮਤਾਂ ਕਰਨ, ਸਭ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਦਰੋਂ ਘਰੋਂ ਸਿੱਖੀ ਦਾਨ ਨਾਮ ਦਾਨ ਦੇ ਨਾਲ ਮਹਾਰਾਜ ਨਿਵਾਜਣ ਦਿਓ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸੰਵੇ
1: ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕੀ
1: ਫਤਿਹ।
0: ਰਾਮ ਕਲੀ ਮਹੱਲਾ ਦੀਜਾ। ਆਨੰਦੀ ਖੂ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਓ ਹਰੀ ਘੇਰਾ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਦੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਜੀ ਸਾਹਿਬ ਆ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੀ ਸੋ ਪਾਵੇ ਸਦਾ ਸਿਵਦ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਹੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੀ ਪੰਜ ਸਦ ਕਰ ਸੁਭਾਗੈ ਕਰ ਸੁਭਾਗੈ ਸਬਦ ਬਾਜੀ ਕਲਾ ਜਿਤ ਕਰ ਧਾਰੀਆ ਪੰਜ ਦੂਤ ਉਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਹੋ ਸੇ ਨਾਮ ਹਰ ਕਹਿ ਲਾਗੀ ਕਹਿ ਨਾਨਕ ਤਹਿ ਸੁਖ ਹੁਆ ਜਿਤ ਕਰ ਅਨਹਦ ਵਾਜੀ।

ਸੱਚੀ ਬਾਣੀ। ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪ ਹਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹੁਰ ਥੂਰੇ। ਸੁਣਦੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪ ਹਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਥੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਈ। ਸਭ ਥਾਈ ਹੋਏ ਸਹਾਈ। ਦਸਵੀਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਸਚਿਆਰਿਆਂ ਨੇ ਆਪ ਜੀ ਦਾ ਪਵਿੱਤਰ ਨਾਮ ਜਪਿਆ, ਵੰਨ ਕੇ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਹਾਰਿਆਂ ਦੇ ਨਾਲ ਤਨ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਮ ਚਿੱਤ ਆਵੈ ਚਿੱਤਾ ਉਨਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਚੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਹੇ ਅਕਾਲ ਪੁਰਖ ਅੰਤਰ ਜਾਮੀ, ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਪਾਵਨ ਪਵਿੱਤਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਆਪ ਜੀ ਦੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਦੇ ਹਜ਼ੂਰ ਸੰਧਿਆ ਸਮੇਂ ਦੇ ਸੁੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ, ਸੋ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਉਪਰੰਤ ਸ਼ਬਦ ਕੀਰਤਨ, ਆਰਤੀ ਆਰਤੀ ਦੇ ਸ਼ਬਦ ਕੀਰਤਨ, ਲੜੀਵਾਰ ਗੁਰ ਇਤਿਹਾਸ ਦੀ ਖਤਾ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ, ਆਪ ਜੀ ਦੀ ਕਿਰਪਾ ਸਦਕਾ ਸਮੁੱਚੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਸਮੂਹ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਜੀ। ਅੱਗੇ ਤੋਂ ਸਪਸ਼ਟ ਅਤੇ ਸ਼ੁੱਧ ਬਾਣੀ ਪੜ੍ਹਨ ਦੀ ਬੁੱਧੀ ਬਖਸ਼ਿਸ਼ ਕਰਨੀ, ਸਗਲੀ ਪੜ੍ਹੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਅਤੇ ਸੇਵਕਾਂ ਦੀਆਂ ਹਿਰਦਿਆਂ 'ਤੇ ਵਸਾਉਣਾ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ, ਕੀਤੀਆਂ ਗਈਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਕਦਮ ਕਦਮ ਚੱਲਿਆ ਹੋਇਆ ਲੇਖੇ ਵਿੱਚ ਲਾਉਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਰਤਾਉਣੀ, ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਦੇ ਸਥਾਨਾਂ 'ਤੇ ਕਾਰ ਸੇਵਾ ਚੱਲ ਰਹੀ ਹੈ, ਸੱਚੇ ਪਾਤਸ਼ਾਹ ਜੀ ਉਹ ਸਾਰੇ ਕਾਰਜ ਨਿਰੰਗਤਾ ਸਾ ਸੰਪੂਰਨ ਕਰਾ ਲੈਣੇ, ਸੱਚੇ ਪਾਤਸ਼ਾਹ ਜੋ ਰੁਕਾਵਟਾਂ ਆਈਆਂ ਹਨ ਜੀ, ਕਿਰਪਾ ਕਰਕੇ ਰੁਕਾਵਟਾਂ ਦੂਰ ਕਰਕੇ ਆਪਣੇ ਲੰਗਰ ਘਰ ਗੁਰੂ ਕੀਆਂ ਸੰਗਤਾਂ ਵਾਸਤੇ ਸੱਚੇ ਪਾਤਸ਼ਾਹ ਜੀ ਜਲਦੀ ਜਲਦੀ ਖੋਲ੍ਹਣ ਦੀ ਕਿਰਪਾ ਕਰੋ, ਸੱਚੇ ਪਾਤਸ਼ਾਹ ਜੀ ਉਹ ਸਭ ਮੁਸ਼ਕਲਾਂ ਦੂਰ ਕਰੋ, ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਜੀ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਆਪਣੇ ਪਾਵਨ ਸ੍ਰੀ ਹੁਕਮਨਾਮੇ ਸਾਹਿਬ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੱਚੇ ਪਾਤਸ਼ਾਹ ਜੀ ਉਪਰੰਤ ਆਪ ਜੀਆਂ ਦੇ ਪਾਵਨ ਸਵਰੂਪ ਦੇ ਸੁਖਾਸਨ ਦੀ ਸੇਵਾ ਕਰਨ ਦੀ ਸੱਚੇ ਪਾਤਸ਼ਾਹ ਜੀ ਆਗਿਆ ਬਖਸ਼ਿਸ਼ ਕਰੋ, ਆਪ ਜੀਆਂ ਦੇ ਹਜ਼ੂਰ ਪਵਿੱਤਰ ਕਲਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿੰਜਨ ਮਿਸਟਾਏ, ਕਣੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਭੋਗ ਲੱਗਿਆ ਸੀ ਪ੍ਰਸਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਜੋ ਵੀ ਛਕੇ ਆਪ ਜੀ ਦਾ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਸਮੂਹ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰੋ ਜੀ, ਸਹੀ ਪਿਆਰੇ ਮੇਲੋ

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮੁਹੱਲਾ ਪੰਜਵਾਂ, ਗੁਰੂ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਿਰਪਾ ਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਨਾਸੀ, ਤਾਂ ਕੀ ਸੇਵ ਨਾਮ ਬਿਰਥੀ ਜਾਸੀ। ਅਨਤ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮੁਹੱਲਾ ਪੰਜਵਾ, ਤਾਤੀ ਵਾਵ ਨ ਲੱਗਈ ਪਾਰ, ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ। ਰਾਮ ਕਾਰ ਦੁੱਖ ਲਗੈ ਨਾ ਪਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਤ ਦੀ ਆਏ, ਕਾਲਿਵ ਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਹੀ। ਕਉ ਨਾਨਕ ਕਿਰਪਾ ਪਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾਹਣਾ ਤੁਣੈ, ਛੁਟੇ ਨਿਕਟ ਨਾ ਜਾਇਓ ਦੂਤ। ਸਲੋਕ ਮੁਹੱਲਾ ਪੰਜਵਾ। ਮਨ ਮਹਿ ਚਿਤਵੋਂ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮੁਹੱਲਾ ਪਹਿਲਾ। ਏਕ ਓਂਕਾਰ ਸਤਿਗੁਰ ਪ੍ਰਸਾਦ, ਜੇ ਕਰ ਕੀਰਤ ਆਖੀਏ ਕਰਤੇ ਕਾ ਹੋਈ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲਿਅਨ, ਦੇਖੇ ਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ, ਮਿਲਕਰ ਪਾਵਹੁ ਤੇਲ। ਦੇਹੋ ਸੱਜਣ ਅਸੀਂ ਸੜਿਆ, ਜੋ ਹੋਵੇ ਸਾਹਿਬ ਸਿਉ ਮੇਲ। ਘਰ ਕਰਿਓ ਪਾਹੁ ਚਾ ਸਦੜੇ ਨਿਤ ਪਵਨ, ਸੰਦਣ ਹਾਰਾ ਸਿਮਰੀਏ। ਨਾਨਕ ਸੇਧੇ ਆਵਨ ਰਾਗਾ, ਸਭ ਮੁਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇ ਸਨੇਕ। ਬਾਬਾ ਜੇਕਰ ਕਰਤੇ ਕੀਰਤ ਹੋਏ, ਸੁਖ ਰਾਗ ਫਡਾਈ ਤੋਏ ਰਹਾਓ। ਵਿਸਵੇ ਚਸਿਆ ਘੜੀਆ ਪੈਰਾ।

ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਰ ਚਲੋ ਹਰਲਾ, ਆ ਗਏ ਬਸਨ ਸੁਹੇਲਾ। ਆਓ ਦੁਕਟੈ ਦਿਨਸ ਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ।

ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ

0: ਹਮਰੇ ਦੁਸ਼ਟ ਹੋਏ ਤੁਮ ਘਰ
1: ਬਾਅਦ ਮੇ ਹੋਇਆ ਯਾਰ
2: ਆਈ ਕੇ ਰਾਪ ਨੂੰ
1: ਵੇਖ ਕੇ ਬੰਦਾ ਖੁਸ਼ ਹੋ ਜਾਂਦਾ ਨਾ। ਪ੍ਰਭ ਜੀ ਉਹਨੂੰ ਪੁੱਛ ਰਹੇ ਸੀ ਸੰਗਤ ਦਾ ਪਹਿਰਾ ਇੰਨਾ ਕੀ ਹੈ ਕੱਲ, ਸੌ ਮੰਗਲ ਸੌ ਮੰਗਲਵਾਰ ਕਹਿੰਦੇ ਘੱਟ ਹੀ ਹੁੰਦੀ
2: ਨੇ। ਤੁਹਾਡੇ ਪੈਰ ਵੱਜਣ
3: ਦਰਦ ਕਰਦੀ ਠੀਕ ਹੋ
2: ਜਾਵੇ
4: ਪਰ ਪਤਾ ਨੀ ਕਿੰਨੇ ਕੁ ਸ਼ਹੀਦ ਸੂਖਮ ਰੂਪ ਤੇ ਬੈਠੇ ਨੇ ਏਦਾਂ ਨੇ ਕਹਿਤਾ ਵੀ ਮੈਂ ਕਿਹਾ
2: ਗੱਲ ਬਾਬੀ ਸਾਥੀ
4: ਤੁਹਾਡੇ ਨਾਲ ਲੜਾਈ ਹੋ ਗਈ ਜੇ ਕੋਈ ਉਹ ਹੋਇਆ ਉਸ ਫਾਰਮ ਚ ਮਾਰ ਕਰਦੇ ਉਹਦਾ ਪਰ ਹਾਸੇ ਨਹੀਂ ਕਰਦੇ ਉਹ ਜਦੋਂ ਲੜਾਈ ਹੋ ਗਈ ਨਾ
2: ਉਹ ਮਾਮਾ ਬਸ ਆਉਂਦਾ ਸਾਡੀ ਬਾਬਾ ਜੀ ਬਾਣੀ ਸਾਰੀ ਹਮ ਇੱਕ ਅਰਦਾਸ ਪਾਠ ਕੀਰਤ ਕੀ
1: ਵੱਡੀ ਵੱਡੀ ਕਰਕੇ ਰਿਕਵਾਈ ਕਰਦਾ ਨਾ ਗੁਰਦੁਆਰਾ ਸਾਹਿਬ ਮਿਲ ਗਿਆ ਚੈਨ ਕਿਦਾਂ ਉਹਦੇ ਚ ਸਟਾਰਟਿੰਗ

0: congelé, te congelé, te congelé. Hello, boy.
1: ¿Qué
0: hay? ¿Qué hay? ¿Qué hay? ¿Qué hay? ¿Qué hay? ¿Qué hay? ¿Qué hay? ¿Qué hay? ¿Qué hay? ¿Qué hay? ¿Qué hay? ¿Qué
1: ਫਿਰ ਉਹਨੂੰ ਜੁੱਠੇ ਆ ਕਿਸੇ ਨੇ ਟੱਬ ਨੂੰ ਲਾ ਕੇ ਜਿਹੜਾ ਪਾਣੀ ਵਾਲਾ ਮੈਨੂੰ ਕਹਿੰਦਾ ਬਾਬਾ ਮੈਂ ਹਾਂਜੀ ਕਹਿੰਦਾ ਜੁੱਠਾ ਕਰ ਕੇ ਮੈਂ ਉੱਚਾ ਇਹਦਾ ਕਹਿੰਦਾ ਕੋਈ ਪਾਠ ਕਰ ਦੇ ਜਿੱਤੇ ਸੱਚਾ ਹੋ ਜਾਏਗਾ
0: ਅਸੀਂ ਕਿਹੜਾ ਇਹਦਾ ਉੱਥੇ ਵੇਹਣ ਹੁੰਦਾ
1: ਉਹ ਜਿਹੜਾ ਪਾਠ ਕਰਦੇ ਨਹੀਂ
0: ਪਤਾ ਜੀ
1: ਕਹਿੰਦਾ ਤੂੰ ਚਿੰਦੂਆ ਨਹੀਂ ਲਾਇਆ ਕੋਠੀ ਸ਼ਹਿਰ ਤੋਂ ਮੈਂ ਕਹਿੰਦਾ ਤੁਹਾਨੂੰ ਕਿਹੜਾ ਗੁਟਕਾ ਸੰਗ ਤੇਰੀ ਬਹੁਤ ਚਿੰਦੂਆ ਦਾ ਲਾ ਕੇ ਪਾਠ ਕਰ ਇਹ ਉਹਨੇ ਬੰਦ ਕਰਾਇਆ ਸੀ
0: ਹੈਂ
1: ਕੋਠੀ ਸ਼ਹਿਰ ਤੋਂ
0: ਭਾਟੀਏ ਦਾ ਚਾਚਾ ਵਾ ਉਹ ਚਾਚਾ ਭਾਟੀਏ ਦਾ
2: ਸਭ ਸੁਣਦਾ
0: ਕੱਲ ਮੈਨੂੰ ਗੱਲ ਕੀਤੀ ਨਾ ਮੈਨੂੰ ਸੁਣਦਾ ਨੀ ਮੈਂ ਉਹ ਤੈਨੂੰ ਗੱਲ ਕਰੀ ਚਾਚੀ ਸੁਣ ਗਈ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੁਖ ਤਹਿਤਿ ਨਾਸਿ ਤਵਨ ਮਹਿ ਠਾਠ ਵਰਤਾਇ ਅੰਤ ਪੈ ਦੁਖ ਨਾਠਿ ਭਾਇ ਜਨਮ ਮਨ ਕੇ ਮਿਟਿਆ ਦੇਸੇ ਅਸਾਧ ਕੇ ਪੂਰਨ ਅਬ ਦੇਸੇ ਭਾਵ ਚੁਕਾ ਨਿਰਭਉ ਹੋਇ ਵਸੈ ਸਗਲ ਵਿਆਧ ਮਨ ਦਿਖੈ ਨਾਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਮਰਾਰ ਥਿਤ ਪਾਇ ਚੁਕੇ ਪ੍ਰਭ ਗਾ ਮਨ ਸੋ ਨਾਨਕ ਹਰਿ ਹਰਿ ਜਾ ਸਰਵ ਨਿਰਗੁਣ ਆਪ ਸਰਗੁਣ ਪਿਉ ਹੀ ਕਲਾ ਤਾਰ ਜਨ ਸਗਲੇ ਵੋ ਹੀ ਆਪਣੇ ਚਰਤ ਪ੍ਰਭਾ ਬਨਾਇ ਆਪਣੀ ਕੀਮਤ ਆਪ ਹੀ ਪਾਇ ਹਰ ਬਿਨ ਦੂਜਾ ਨਾਹੀ ਕੋਇ ਸਰਵ ਨਿਰੰਤਰੀ ਕੋ ਸੋਇ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕਾ ਸੰਗ ਰਾਜ ਰਚਨ ਆਪਣੀ ਕਲ ਧਾਰੀ ਅਨਕ ਪਾ ਨਾਨਕ ਬਲਿਹਾਰੀ ਸਲੋਕ ਸਾਧ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਇਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹ ਵਿਚਾਰੀ ਸਮ ਨਾਮ ਆਦਿ ਹਰਿ ਔਰ ਪਾਪ ਸੰਗੀਤ ਵਿਸਾਰ ਹਰ ਚਰਨ ਕਮਲ ਰਿਦ ਮਹਰ ਧਾਰ ਹੋ ਕਰਨ ਕਾਂ ਸੁ ਪ੍ਰਭ ਸਮਰਥ ਦ੍ਰਿੜ ਕਰ ਗਹ ਹੋ ਨਾਮ ਹਰ ਵਾਧੀ ਹੋ ਧਨ ਸੰਗ ਚਹ ਹੋ ਵਹ ਭਗਵੰਤ ਸੰਤ ਜਨਕ ਨਿਰਮਲ ਮੰਤੀ ਕਾ ਸਰਾ ਕੋ ਮਨ ਵਾਹੀ ਸਰਬ ਰੂਪ ਨਾਨਕ ਮਿਟ ਜਾਹਿ ਜਿਹ ਤਨ ਕੋ ਚਰ ਕੁੰਟ ਉਠਤਾ ਵੈ ਸੋ ਤਨ ਹਰ ਸੇਵਾ ਦੀ ਪਾਵ ਹੈ ਜਿਸ ਸੋ ਕਾ ਨਿਤ ਬਾਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋ ਵੈ ਕੋ ਕਰ ਭਲੀ ਕਰਨ ਸਾ ਸੋ ਬਾਬਾ ਜਹਰ ਕੀ ਸਰਣ ਅਨ ਕੇ ਪਾਵੀ ਰੋਗ ਨਾ ਜਾਇ ਰੋਗ ਮਿਟ ਹਰਿ ਅਵ ਖਦ ਲਾਇ ਸਰਵ ਨਿਦਾਨ ਮੈਂ ਹਰ ਨਾਮ ਨਿਦਾਨ ਜਪ ਨਾਨ ਦਰਗਹ ਪ੍ਰਵਾਨ ਮਨ ਪ੍ਰਬੋਧ ਹਰਿ ਕਾ ਨਾਇ ਦਹ ਦਿਹ ਤਾਵਤਾ ਬੈਠਾਇ ਤਾ ਕੋ ਬਿਘਨ ਨਾ ਲਾਗੈ ਕੋਇ ਜਾਗਰ ਦਾ ਬਸ ਹਰ ਸੋਇ ਕਲ ਦਾ ਦੀ ਠੰਡ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨ ਸਹਿ ਪੂਰਨ ਹੋਇ ਆਸ ਭਗਤ ਪਾਇਆ ਤੁਮ ਪ੍ਰਗਾਸ ਤੇਤ ਕਾਰ ਜਾਇ ਬਸਾ ਬਨਾਸੀ ਕਹੁ ਨਾਨਕ ਕਾਟਿ ਜਮ ਫਾਸੀ ਤਦ ਵਿਚਾਰ ਕਹੈ ਜਨ ਸਾਚਾ ਜਨਮ ਮਰਾ ਸੁਖਾ ਚੁਕਾ ਚਾਇ ਆਵਾਗਮਨ ਮਿਟੇ ਪ੍ਰਭ ਸੇਵਾ ਤਿਆਗ ਸਰਮ ਗੁਰ ਦੇਵ ਇਉ ਰਤਨ ਜਨੁ ਕਾ ਹੋਇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨ ਕੇ ਪਾਵਨਾ ਛੂਟ ਨਾਰੀ ਸਿਮਰ ਸਾਧ ਵੇਦ ਵਿਚਾਰੀ ਹਰ ਕੀ ਭਗਤ ਕਰਹੁ ਮਨ ਲਾਇ ਮਨ ਬੰਛਤ ਨਾਨੁ ਫਲ ਪਾਇ ਸੰਗ ਨ ਚਾਲ ਤੀਰ ਧਨਾ ਤੁਮ ਕੈ ਲੁਪਟਾਵੈ ਹਮ ਮੂਰਖ ਮਰੈ ਸੋ ਤੁਮ ਮੀਤ ਕੁਟਾਂ ਪਰ ਬਨਤਾ ਅੰਤਿ ਕਹੁ ਤੁਮ ਕਮ ਸਨਥ ਰਾਜ ਰੰਗਮੈ ਵਿਸਥਾਰ ਅੰਤਿ ਕਹੁ ਕਮ ਛੁਟਕਾਰ ਸਹ ਸਥਿਰਾ ਥਾ ਸਵਰ ਝੂਠਾ ਡੰਭ ਝੂਠ ਪਾ ਸਾਰੀ ਜਿਨ ਦੀਏ ਤਿਸ ਬੁਝੈ ਨਾ ਬਿਗਾਨਾ ਨਾ ਵਿਸਾ ਨਾਨਕ ਪਛਤਾ ਨਾ ਗੁਰ ਕੀ ਮਾਤ ਤੂੰ ਲਿਖ ਇਆਨ ਭਗਤ ਬਿਨਾ ਭਗ ਡੂਬੇ ਸਿਆਨ ਹਰ ਕੀ ਭਗਤ ਕਰਹੁ ਮਨ ਮੀਤ ਨਿਰਮਲ ਹੋਇ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਵਾਹਿ ਜਨਮ ਜਨਮ ਕੇ ਕਿਲ ਵਿਖ ਜਾਹੀ ਆਪ ਜਪ ਹੋ ਅਬਰਾ ਨਾਮ ਜਪਾਵ ਹੋ ਸੁਨਤ ਕਹਿਤ ਰਹਿਤ ਗਤ ਪਾਵ ਹੋ ਸਾਰ ਪੂਰ ਸਾ ਧਰ ਕੋ ਨਾ ਸਹਿ ਸੁਭਾਇ ਨਾਨਕ ਗੁਣ ਗਾਵ ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨ ਸਜਾਉ ਮੈਂ ਬਿਖ ਫੈਲ ਹੋਹੀ ਆਚੰਦ ਬਸਾ ਸੁਖ ਨਾਲ ਸਾਸ ਗ੍ਰਹਿ ਸਾ ਨਾਮ ਸੰਭਾਲ ਛੱਡ ਸਿਆਨ ਸਗਲੀ ਮਨਾ ਸਾ ਸੰਗ ਪਾਵ ਸਜ ਤਨਾ ਹਰ ਪੂੰਜੀ ਸੰਜ ਕਰ ਵਿਆ ਹਾਰੀ ਹਰ ਸੁਖ ਤਰ ਕਾ ਜਾਕਾਰ ਸਰਬ ਨਿਰੰਤਰੀ ਕੋ ਦੀ ਕਹ ਨਾਨਕ ਜਾ ਕੇ ਮਸਤਕ ਲੀਖ ਇੱਕੋ ਜਾ ਪੀ ਕੋ ਸਾ ਲਾਹੀ ਇੱਕ ਸਿਮਰੀ ਕੁ ਮਨਾਹੀ ਇੱਕ ਸਕੇ ਗੁਣ ਗਾਵ ਅਨੰਤ ਮੰਤ ਜਾ ਵੀ ਇੱਕ ਭਗਵਾਨ ਦੀ ਕੋ ਏਕ ਇੱਕ ਹਰਿਆ ਪੂਰਨ ਪੂਰਹਿ ਪ੍ਰਭ ਆਪ ਅਨਕ ਵਿਸਥਾਰੀਕ ਦੇ ਭਈ ਕਾ ਰਾਤ ਪ੍ਰਾਸ਼ਦ ਗਏ ਮੰਤ ਨਾਂਤਰ ਏਕ ਪ੍ਰਭ ਰਾਤਾ ਗੁਰੂ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਦ ਫਿਰਦ ਪ੍ਰਭ ਆਇਆ ਪਰਿਆ ਤਉ ਸਰਣ ਆਈ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚ ਗਜਾਨ ਜਾਚ ਪ੍ਰਭ ਦਾਨ ਕਰ ਕਿਰਪਾ ਦੀਵ ਹਰ ਨਾਮ ਸਾ ਜਨਕੀ ਮਾਂਗਾ ਧੂਰ ਪਾਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਇਵ ਸਾ ਸਾ ਪ੍ਰਭ ਤੁਮੇ ਧਿਆਵ ਚਰਨ ਕਮਲ ਸਿਆ ਲਾ ਗਿਆ ਪ੍ਰੀਤ ਭਗਤ ਕਰ ਆਓ ਪ੍ਰਭ ਕੀ ਨਿਤ ਨੀਤ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਟ ਮਹਾਂ ਸੁਖ ਹੋਏ ਹਰ ਹ ਪਾਵ ਬਿਰਲਾ ਕੋਏ ਜਿਨ ਚਾਖਿਆ ਸੀ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੁਲਾ ਨੇ ਸੁਭਰ ਭਰੇ ਪ੍ਰੀਮ ਰਸ ਰੰਗ ਬੂਜਾ ਚਾਹ ਸਾਧ ਕਾ ਸੰਗ ਪਰੇ ਸਰਨਾ ਸਭ ਤਿਆਗ ਅੰਤਰ ਪ੍ਰਗਾ ਸਾਂਤਿ ਲਿਵਲਾ ਗੁੜ ਭਾਗੀ ਜਪਿਆ ਪ੍ਰਭ ਸੋਇ ਨਾਨਕ ਨਵਰਤ ਸੁਖ ਹੈ ਸੇਵਕ ਮਨ ਸਾਹਿਬ ਪੂਰੀ ਭਏ ਸਾਧ ਗੁਰ ਤੇ ਨਿਰਮਲ ਮਤ ਲਾਈ ਜੈਨ ਕੋ ਪ੍ਰਭ ਹੋਇ ਉਦਾ ਯਾਰ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਕਾਰਡ ਮੁਕਤ ਜਨ ਪਾਇਆ ਜਨ ਵਰਨ ਦੁਖ ਪ੍ਰਭ ਗਾਇਆ ਸੁਪੁਨ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾਇ ਨੈਨ ਭਗਤੀ ਨਾਮ ਸਮਾਈ ਸੋ ਕਿਉਂ ਵਿਸਰੈ ਜੇ ਘਾਲ ਨਾ ਪਾਣਾ ਸੋ ਕਿਉਂ ਵਿਸਰੈ ਜੇ ਕੀ ਆ ਜਾਣ ਸੋ ਕਿਉਂ ਵਿਸਰੈ ਜਿਨ ਸਭ ਕਿਸ ਦੀ ਆ ਸੋ ਕਿਉਂ ਵਿਸਰੈ ਜੇ ਜੀਵਨ ਜੀ ਆ ਸੋ ਕਿਉਂ ਵਿਸਰੈ ਜੇ ਅਗਨ ਮਹਾਰਾਖ ਹੈ ਗੁਰੂ ਪ੍ਰਸਾਦ ਕੋ ਬਿਰਲਾ ਲਾਖ ਹੈ ਸੋ ਕਿਉਂ ਵਿਸਰੈ ਜੀ ਵਿਗਤੇ ਕਾਢ ਹੈ ਜਨਮ ਜਨਮ ਕਾ ਟੂਟਾ ਗਾਢ ਹੈ ਗੁਰ ਪੂਰਾ ਦਾ ਦੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਹੋ ਕਾ ਮਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਆਪ ਰਹਿ ਨਾਮ ਜਪਾਵ ਭਗਤ ਪਾਇ ਤਰ ਗਿਆ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਹਿਰ ਸਰਬ ਕਲਿਆਣ ਸੁਖ ਨਿਤ ਨਾਮ ਗੁਰਤ ਜਤ ਪਾਇ ਵਿਸਰਾਮ ਸਗਲ ਦੁਖਾ ਵਧਨਾ ਸਨਾਨਕ ਨਾਮ ਜਪ ਹੁਕੁੰਤਾ ਸੁਭਜੀ ਪ੍ਰੀਤ ਪ੍ਰੇਮ ਰਹਿ ਚਾ ਮਨ ਤਨ ਅੰਤਰ ਸੁਭਾਉ
ਨਿਯਤਰਾ ਵੇਖ ਦਰ ਸਹਿਸ ਹੋਏ ਮਨ ਵਿਕਸੈ ਸਾਧ ਚਰਨ ਦੋਏ ਭਗਤ ਜਨ ਕਾ ਮਨ ਤਨ ਰੰਗ ਬਿਰਲਾ ਕੋ ਉਪਾਵੈ ਸੰਗੀ ਇਕ ਬਹਿ ਦੀਜੈ ਕਰਮਾਇਆ ਗੁਰੂ ਪ੍ਰਸਾਦ ਨਾਮ ਜਪ ਲਇਆ ਤਾ ਕੀ ਉਪਮਾ ਕਹੀ ਨਾ ਜਾਇ ਨਾਨਕ ਰਹਿਆ ਸਰਵ ਸਮਾਈ ਪ੍ਰਭ ਬਖਸ਼ਣ ਦੀਨ ਦਇਆਲ ਭਗਤ ਬਛਲ ਸਦਾ ਕਿਰਪਾਲਿਆ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਇ ਪਨੀਤ ਭਗਤ ਭਾਈ ਲਾਵੈ ਮਨ ਹੀਤ ਹਮ ਨਿਰਗੁਣੀ ਆ ਨੀਚ ਆਜਾ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਈ ਨਿਮ ਖਾਰ ਕੇ ਬਨ ਗਾਈ ਅਨਕ ਰਾਜ ਭੋਗ ਬੜੇ ਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਵਾ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਹਰ ਹਰ ਨੀਤ ਭਲੀ ਸੋ ਕਾਰਣੀ ਸੋ ਬਾਤ ਨਵੰਤ ਹਿਰਦਾ ਵਸ ਪੂਰਨ ਗੁਰਮੰਤ ਸਾਧ ਸੰਗ ਪ੍ਰਾਧੀ ਹੁਣ ਵੈਸ ਸਰਵ ਸੁਖ ਨਾਨਕ ਪ੍ਰਕਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪ ਹੀ ਫਿਰ ਜਾ ਅਸ਼ਟਪਦੀ ਜਬ ਆਕਾਰ ਹੁਕਾਸ਼ਨਾ ਦ੍ਰਿਸ਼ਟੀ ਤਬ ਪੁਨ ਤਬ ਕਹਿਤੀ ਹੋਤਾ ਜਬ ਧਾਰੀ ਆਪਣਾ ਸਨ ਸਮਾਧ ਤਬ ਵੈਰ ਵਿਰੋਧ ਕਿ ਸੰਕਮਾ ਜਬ ਸਕਾ ਵਰਨ ਚੀਹਨ ਨਾ ਜਬ ਤਬ ਫਿਰ ਸੋਗ ਕਹ ਕਿਸੈ ਵਿਆਪਤ ਜਬ ਆਪਣਾ ਆਪ ਆਪਾਰ ਬਨਵਤਾ ਮੂਹ ਕਹਾ ਕਸੋਦ ਪਰਮ ਆਪਣ ਕੀ ਰਾਵਰ ਤੀਜਾ ਨਾਨ ਕਰਨ ਹਾਰਨਾ ਦੂਜਾ ਜਬ ਹੋਦ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਹੋ ਕਿਸ ਕਹੋ ਗਨੀ ਜਬੀ ਕਹ ਹਰਗ ਮਾ ਪਾਰ ਤਬ ਨਰਗ ਸੁਰਗ ਕਹੋ ਕਹੋ ਨ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਈ ਤਬ ਸਭ ਸਕਤ ਕਹੋ ਕਿ ਦਠਾਈ ਜਬ ਆਪ ਆਪ ਆਪਣੇ ਜੋ ਤਾਰਾ ਤਬ ਕਵਨ ਨਿਡਰ ਕਵਨ ਕਾ ਡਰ ਆਪਣ ਚਲ ਤਾਪ ਕਰਨ ਹਾਰ ਨਾਨਕ ਠਾਕੁਰ ਕਮਾ ਪਾਰ ਬਨਾਸੀ ਸੁਖਾ ਬਨਾਸਨ ਤਹ ਜਨ ਵਰਨ ਕਹ ਕਹ ਬਨਾਸਨ ਜਬ ਪੂਨ ਕਰਤਾ ਪ੍ਰਭ ਸੋਈ ਤਬ ਜਮ ਕਿਤਰਾ ਕਹ ਹੋ ਕੇ ਸੋਏ ਜਬ ਆਪ ਗਤਿ ਆਗੋਚਰ ਪ੍ਰਭੀ ਕਾ ਤਬ ਚਿਤ੍ਰ ਗੁਪਤ ਕਹ ਪੂਛਤ ਲੇਖ ਜਮ ਨਾਥ ਨਿਰੰਜਨ ਆਗੋਚਰ ਅਗਾਧੀ ਤਾ ਕਉ ਛੁਟੇ ਕਉਨ ਬੰਧਨ ਬਾਧੀ ਆਪਣਾ ਬਾਪ ਚਰ ਜਾ ਨਾਨਕ ਆਪਨ ਰੂਪ ਆਪ ਹੀ ਪਰ ਜਾ ਜਹ ਨਿਰਮਲ ਪੁਰਖ ਪੁਰਖ ਪਾਤ ਹੋਤਾ ਤਿਹ ਬਿਨ ਵੈੜ ਕਹ ਹੋ ਗਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵੈਨ ਤਹ ਕੌਨ ਕਉ ਮਾਨ ਕਉ ਨਿਰਮਾਨ ਜਹ ਸਰੂਪ ਕੇਵਲ ਜਗਦੀਸ ਤਹ ਸ਼ਾਲ ਸ਼ਦਰ ਲਗਤ ਕਹੁ ਗੀਸ ਜਹ ਜੋਤ ਸਰੂਪੀ ਜੋ ਸੰਗ ਸਮਾਵੈ ਨਹ ਕਿਸੈ ਭੂ ਕਵਨ ਤ੍ਰਿਵ ਦਾਵ ਕਰਮ ਕਰਾਵਨ ਕਰਨ ਯਾਰ ਨਾਨਕ ਕਰਤੀ ਕਾ ਨਹ ਸਮਾਇਰ ਜਬ ਅਪਨ ਸੋਭਾ ਅਪਨ ਸੰਗ ਬਨਾਇ ਤਬ ਕਵਨ ਵਾਯੁ ਬਾ ਮਿਤਰ ਸੁਤ ਭਾਈ ਜਹ ਸਰਬ ਕਲਾ ਆਉ ਬਹਿ ਪ੍ਰਬੀਨ ਤਹ ਵੇਦ ਕਤਿਬ ਕਹਿ ਕੁਚੀਨ ਜਬ ਆਪਨ ਆਪ ਆਪੁਰ ਤਾਰ ਤਬ ਸਗਨ ਅਵ ਸਗਨ ਕਹਾਂ ਵਿਚਾਰ ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਆ ਚੀਰਾ ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਕਦ ਜਾਨ ਹੋਆ ਜਹਾਂ ਸ਼ਾਲਿਆ ਸ਼ੇਦਿਆ ਭੇਦ ਸਮਾਇਆ ਊਹ ਕਿਸ ਵਿਆਪਤ ਮਾਇਆ

ਗੁਰਬੰਧ ਸਾਹਿਬ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਰ ਦੂ ਸੁਖ ਮਾਨ ਅਪਮਾਨ ਅਨੁ ਪ੍ਰਕਾਰ ਕੀ ਹੋ ਵਖਿਆਨ ਆਪਨ ਖੀਰ ਆਪ ਕਰ ਦੇਖੈ ਖੀਰ ਸੰਕੋਚਾ ਤਉ ਨਾਨਕੀ ਕਹਿ ਜਹ ਆਪ ਗਤ ਭਗਤ ਤਹ ਆਪ ਜਹ ਪਸਰਾ ਪਾਸ ਸਾਰ ਸੰਤ ਪ੍ਰਤਾਪ ਦੋਹੁ ਪਹ ਕਾ ਆਪ ਹੈ ਧਨੇ ਉਨਕੀ ਸੋਭਾ ਨੁ ਹੋ ਬੈ ਨੀ ਆਪ ਹੈ ਕਉਦ ਕਰ ਅਨੰਤ ਚੋ ਜਾਪ ਹੈ ਰਹਿ ਭੋਗ ਨਿਰਜੋਗ ਜਹ ਪਾਵਤ ਸਾਬਨ ਨਾਇ ਲਾਵ ਜਹ ਪਾਵਤ ਖੀਰ ਖਿਲਾਵੈ ਬੀਰ ਸੰਵਾਰ ਥਾ ਹੈ ਗਨਤਾ ਤੂ ਲੈ ਜਿਉਂ ਬੁਲਾਵਹ ਤਿਉ ਨਾਨਕ ਦਾਹ ਬੋਲੈ ਸਲੋਕ ਜੀ ਅਜੰਤ ਕੇ ਠਾਕੁਰ ਆਪ ਵਰਤਨ ਹਾਰ ਨਾਨਕੀ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੈ ਆਪ ਸੁਨ ਨਿਹਾਰ ਆਪ ਹੈ ਏਕ ਆਪ ਵਿਸਥਾਰ ਜੰਤ ਪਵਤ ਸ੍ਰਿਸ਼ਟੀ ਉਪਾਇ ਆਪਣਾ ਭਾਣ ਲੈ ਸੰਵਾਇ ਤੁਮ ਤੇ ਭਿਨ ਨਹਿ ਕਿਛੁ ਹੋਇਆ ਆਪਣਾ ਸੂ ਸਭ ਜਗਤ ਪੁਰੇ ਜਾ ਕੋ ਪ੍ਰਭ ਜੀਉ ਆਪ ਜਾਇ ਸਚ ਨਾਮ ਸੋਈ ਜਨ ਪਾਈ ਸੂ ਸਮਦਰਸੀ ਤਾਤ ਕਬੀ ਤਾ ਨਾਨਕ ਸਭ ਸ੍ਰੇਸ਼ਟ ਕਾ ਜੀਤਾ ਜੀ ਜੰਤਰ ਸਭ ਤਾ ਕਹਾ ਦੀਨ ਦਿਆਲ ਨਾਥ ਕੁਨਾ ਜਸ ਰਖ ਤਸ ਕੂਏ ਨ ਮਾਰ ਸੋ ਮੂਆ ਜਸ ਮਨ ਹੁ ਸਰ ਦਿਸ ਤਾ ਜ ਅਵਰ ਕਹਾ ਕੋ ਜਾਏ ਸਭ ਸ੍ਰੀ ਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨ ਹੁ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਹਾਰ ਪੂਰਨ ਪੂਰੇ ਦਯਾਲ ਸਭ ਉਪਰੋਧ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਾਹੀ ਹੋ ਵਿਆਹ ਪ੍ਰਤ ਪਾਲਿਆ ਜੀਵਨ ਵਹ ਪਾਤ ਜੋ ਜੋ ਰਚਿਓ ਸੋ ਤਿਸ ਸਹਿ ਦਿਆਤ ਜਿਸ ਪਾਵੇ ਤਿਸ ਲਈ ਮਿਲਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਤਨਾਮ ਜੀ।

ਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪ ਲਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿ ਸਜਿਆਰਾ ਹੋਈਐ ਕਿ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ।

ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰਮ ਆਖ ਹੈ ਮੰਗ ਹੈ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਕਿਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਇਹ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਾਤ ਵਿੱਚ ਰਤਨ ਜਾ ਬਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲਾ ਸਭ ਕੂਏ ਚੰਗਾ ਨਾਵ ਰੱਖੈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਧਰਤ ਧਵਲ ਆਕਾਸ ਸੁਣਿਐ ਦੀਪ ਲੋਪਾਤਾਲ ਸੁਣਿਐ ਪੋਹੇ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਰ ਵਰਮਾ ਇੰਦ ਸੁਣਿਐ ਮੁਖ ਸਾਲ ਹਨੁਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਐ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ

ਸੁਣਿਆ ਅੰਧੇ ਪਾਵਹਿ ਰਾਹੂ, ਸੁਣਿਆ ਹਾਥ ਹੋਵੈ ਅਸਗਾਹੁ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਮੰਨੇ ਕੀ ਗਦ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹਿ ਝੂਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿੱਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਸਾਧਾਰ। ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭੇਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।

ਪੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਵ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੈ ਸਦਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਦਰੰਗਾ ਕੇ ਨਹਾਵ ਸਭਨਾ ਲਿਖਿਆ ਬੁੜੀ ਕਲਾਵ ਇਹੋ ਲੇਖਾ ਲਿਖ ਜਾਣੈ ਕੋਏ।

ਵਾਉ ਤਿਸੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਯਾਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ

ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ ਹਮ ਮੂਤ ਪਲਿਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਹੋ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਦਾਏ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬ੍ਰਹਮਾਵ ਸਤ ਸੁਹਾਨ ਸਦਾ ਮਨ ਚਾਵਨ ਕਵਣ ਸੁਵੇੜਾ ਵਖਤ ਕਵਣ ਕਵਣ ਥਿਤ ਕਵਣ ਬਾਹਰ ਕਵਣ ਸਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣਾ ਸੋਈ ਕਿਵ ਕਰਾਖਾ ਕਿਵਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆ ਪਾਓ ਜਾਣਾ ਅੱਗੇ ਗਿਆ ਨਾ ਸੋ ਹੈ ਪਾ ਤਾਲਾ ਪਾ ਤਾਲਾ ਖੋ ਆਗਾ ਸੁ ਆਗਾ ਸੋ ਓੜਗ ਓੜਗ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਸ ਅਠਾਰਹ ਕਹਿਣ ਗਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੇ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਉਹਨੇ ਜੇ ਤਿਸ ਮਨਹੂ ਨਾ ਵਿਸਰਹਿ ਅੰਤ ਨਾ ਸ਼ਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਵਾਰ ਅੰਤ ਕਾਰਨ ਕੀਤੇ ਬਿੜਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇ ਵਡਾਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤਮ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰਾ ਨਾ ਤੁਮਾਏ ਕੇਤੇ ਮੰਗਹਿ ਜੋਦ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਬ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੇ ਆਦੂ ਭੂ ਸਦ ਮਾਰੇ ਭੇਦਾ ਤੇਰੀ ਦਾਤਾਰੋ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਹੋ ਜਾਣੈ ਜੇਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇ ਕੇ ਜਿਸਨੂੰ ਬਖਸ਼ੇ ਸ਼ਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣ ਅਮੁਲ ਵਪਾਰ ਅਮੁਲ ਵਾਪਾਰੀ ਅਮੁਲ ਭੰਡਾਰ ਅਮੁਲ ਆਵਹਿ ਅਮੁਲ ਲੈ ਜਾਹੇ ਅਮੁਲ ਭਾਏ ਅਮੁਲਾ ਸੁਮਾਹੇ

ਪਾਠ ਪੁਰਾਣ ਆਖ ਹੈ ਪੜੇ ਕਰੇ ਵਖਿਆਣ ਆਖ ਹੈ ਬ੍ਰਹਮ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਗ ਨਸ ਕਹਿ ਕੇ ਕੇ ਜਿਵੜ ਭਾਵੈ ਤਿਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੋ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਭ ਸੰਭਾਲੇ ਵਾਜੇ ਨਾ ਦੇ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪ੍ਰੀ ਸੁ ਕਹੀਅਨ ਕੇਤੇ ਗਾਵਣ ਹਾਰੇ ਗਾਵ ਹੈ ਤੁਹਨੂੰ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬ੍ਰਹਮਾਨ ਦੇਵੀ ਸੋਹਣ ਸਦਾ ਸੁਆਰੇ ਗਾਵ ਹੈ ਇੰਦੇ ਦਰਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਯੁਗ ਯੁਗ ਵੇਦਾ ਨਾਲੇ ਗਾਵ ਹੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵ ਹੈ ਜੋਧ ਮਹਾਂਬਲ ਸੂਰਾ ਗਾਵ ਹੈ ਖਾਣੀ ਚਾਰਿਆ ਗਾਵ ਹੈ ਖੰਡ ਮੰਡਲ ਵਰ

ਵਹਿ ਜੋ ਤੁਧ ਭਾਵਨ ਅਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਵਹਿ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਰ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੂੜੀ ਧਿਆਨ ਕੀ ਕਰੇ ਬਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸਯਾਦੇਸ ਆਦ ਅਨਾਦ ਅਨਾਹਤ ਜੁਗ ਜੁਗ ਏਕ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਗੀ ਰਿਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੋਏ ਕਾਰ ਚਲਾਵੈ ਹੈ ਲਿਖਿਆ ਵਹਿ ਭਾਗ ਆਦੇਸ ਸਯਾਦੇਸ ਆਦ ਅਨਾਦ ਅਨਾਹਤ ਜੁਗ ਜੁਗ ਏਕ ਵੇਸ਼

ਜੋ ਤਿਸ ਭਾਵੈ ਤਿਵੈ ਚਲਾਵੈ ਜੋ ਹੋਵੈ ਫੁਰਮਹਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਰਨ ਆਦੇਸ ਸੈ ਆਦੇਸ ਆਦਿਆ ਨੀਂਦਾ ਨਾਦਿਆ ਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋਏ ਕਵਾਰ ਕਰ ਕਰ ਵੇਖੈ ਸੁਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੈ ਆਦੇਸ ਆਦਿਆ ਨੀਰਿਆ ਨਾਦਿਆ ਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੇ ਹੈ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏ ਤਰਾਹੇ ਪਦ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈਰੀਸ ਨਾਨਕ ਨਗਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋ ਨ ਮੰਗਣ ਦੇਣ ਨਾ ਜੋਰ ਜੋ ਨਾ ਜੀਵਨ ਮਰਨ ਨਹਿ ਜੋਰ ਜੋ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਹਿ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਹ ਨਦਰੀ ਕਰਮ ਪਵੈ ਨੀਸਾਨ ਕਾਜ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾਖੋ ਕਰਮ ਕੀਤੇ ਪਵਨ ਬਾਣੀ ਵੈ ਸੁੰਦਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਘੜੀਏ ਹੈ ਰੂਪ ਰੰਗ ਕਿਵੇਸ਼ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਅਖਾਣੀ ਕੇਤੀ ਅਬਾਣੀ ਕੇਤੇ ਪਾਤ ਨਰਿੰਦ ਕੇਤੀ ਅਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖਾਨ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਹ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸੁਧਾ ਕੀ ਸੁਧਨ

ਵਿਵਤ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰਮ ਜਾਤ ਪਾਹਰਾ ਧੀਰਜ ਸੁਨਿਆਰ ਅਹਰਣ ਵਤ ਵੇਦ ਹਥਿਆਰ ਭਾਉ ਖਲਾਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ

ਅਖਿਲਾ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਉਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੀਖ ਕੂ ਕਹਿ ਨਾ ਸਕਤ ਕੇਹ ਅਚਲ ਮੂਰਤਨ ਭਾਉ ਪ੍ਰਕਾਸ਼ ਮਿ ਤੋਜ ਕਹਿਜੈ ਕੂੜ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਵਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੂੰ ਅਕਾਲੇ ਨਮਸਤੂੰ ਕਿਰਪਾਲੇ ਨਮਸਤੂੰ ਅਰੂਪੇ ਨਮਸਤੂੰ ਅਨੂਪੇ ਨਮਸਤੂੰ ਅਭੇਖੇ ਨਮਸਤੂੰ ਅਲੇਖੇ ਨਮਸਤੂੰ ਅਕਾਇ ਨਮਸਤੂੰ ਅਜਾਇ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਅਨਾਮੇ ਨਮਸਤੂੰ ਅਠਾਮੇ ਨਮਸਤੂੰ ਅਕਰਮੰ ਨਮਸਤੂੰ ਅਧਰਮੰ ਨਮਸਤੂੰ ਅਨਾਮੰ ਨਮਸਤੂੰ ਅਧਾਮੰ ਨਮਸਤੂੰ ਅਜੀਤੇ ਨਮਸਤੂੰ ਅਪੀਤੇ ਨਮਸਤੂੰ ਅਬਾਹੇ ਨਮਸਤੂੰ ਅਟਾਹੇ ਨਮਸਤੂੰ ਅਨੀਲੇ ਨਮਸਤੂੰ ਅਨਾਦੇ ਨਮਸਤੂੰ ਅਸ਼ੇਦੇ ਨਮਸਤੂੰ ਅਗਾਧੇ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਉਦਾਰੇ ਨਮਸਤੂੰ ਅਪਾਰੇ ਨਮਸਤੂੰ ਸੋਏਕੈ ਨਮਸਤੂੰ ਅਨੇਕੈ ਨਮਸਤੂੰ ਅਭੂਤੇ ਨਮਸਤੂੰ ਅਜੂਪੇ ਨਮਸਤੂੰ ਨਿਰਕਰਮੇ ਨਮਸਤੂੰ ਨਿਰਭਰਮੇ ਨਮਸਤੂੰ ਨਿਰਦੇਸੇ ਨਮਸਤੂੰ ਨਿਰਭੇਸੇ ਨਮਸਤੂੰ ਨਿਰਨਾਮੇ ਨਮਸਤੂੰ ਨਿਰਕਾਮੇ ਨਮਸਤੂੰ ਨਿਰਧਾਤੇ ਨਮਸਤੂੰ ਨਿਰਘਾਤੇ ਨਮਸਤੂੰ ਨਿਰਧੂਤੇ ਨਮਸਤੂੰ ਅਭੂਤੇ ਨਮਸਤੂੰ ਅਲੋਕੇ ਨਮਸਤੂੰ ਅਸ਼ੋਕੇ ਨਮਸਤੂੰ ਨਿਰਤਾਪੇ ਨਮਸਤੂੰ ਅਥਾਪੇ ਨਮਸਤੂੰ ਤ੍ਰਮਾਨੇ ਨਮਸਤੂੰ ਨਿਧਾਨੇ ਨਮਸਤੂੰ ਅਗਾਹੇ ਨਮਸਤੂੰ ਅਬਾਹੇ ਨਮਸਤੂੰ ਦੁਰਵਰਗੇ ਨਮਸਤੂੰ ਅਸਰਗੇ ਨਮਸਤੂੰ ਪ੍ਰਭੋਗੇ ਨਮਸਤੂੰ ਸੁਜੋਗੇ ਨਮਸਤੂੰ ਅਰੰਗੇ ਨਮਸਤੂੰ ਅਭੰਗੇ ਨਮਸਤੂੰ ਅਗਮੇ ਨਮਸਤਸਤ ਰਮੇ ਨਮਸਤੂੰ ਜਲਾਸਰੇ ਨਮਸਤੂੰ ਨਰਾਸਰੇ ਨਮਸਤੂੰ ਅਜਾਤੇ ਨਮਸਤੂੰ ਅਪਾਤੇ ਨਮਸਤੂੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੂੰ ਅਭੇਸੇ ਨਮਸਤੂੰ ਨਿਰਧਾਮੇ ਨਮਸਤੂੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦਿਵੈ ਨਮਸਤੂੰ ਅਭਿਵੈ ਨਮਸਤੂੰ ਅਜਨਮੇ ਨਮਸਤੂੰ ਸੁਭਾਨਮੇ ਨਮੋ ਸਰਵਗੌਨੇ ਨਮੋ ਸਰਵਭਾਵਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੂੰ ਅਭਰਣੇ ਨਮਸਤੂੰ ਅਮਰਣੇ ਨਮਸਤੂੰ ਜਰਾਰੰਗ ਨਮਸਤੂੰ ਕਰਤਾਰੰਗ ਨਮੋ ਸਰਵਧੰਦੇ ਨਮੋਸਤੁ ਅਬੰਧੇ ਨਮਸਤੂੰ ਨਿਰਸਾਕੇ ਨਮਸਤੂੰ ਨਿਰਵਾਕੇ ਨਮਸਤੂੰ ਰਹੀਮੇ ਨਮਸਤੂੰ ਕਰੀਮੇ ਨਮਸਤੂੰ ਅਨੰਤੇ ਨਮਸਤੂੰ ਮਹੰਤੇ ਨਮਸਤਸਤ ਰਾਗੇ ਨਮਸਤੂੰ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੂਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦੋ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਭਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਲ ਹੈ ਅਲਾਹ ਹੈ ਅਜਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਵਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵਪਾਲੇ ਨਮੋ ਸਰਵਗੌਣੇ ਨਮੋ ਸਰਵਭਾਵਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੀਕ ਲੰਕੀ ਸਰੂਪੇ ਨਮੋ ਰਾਜ ਰਾਜੇਸ਼ਰੂੰ ਪਰਮ ਰੂਪੇ
नमो जोग जोगेशु परम सिद्धे नम राज राजेश्वरं परम वृद्धे नम शस्त्रपाणे नम अस्त्रबाणे नम परम ज्ञाता नम लोक माता पेखीय परमी अभोगी अभुगते नमो जोग जोगेशु परम जुगते नम नित नारायणे क्रूर कर्मे नम प्रेत अप्रेत देवेशो धन्मे नमो रोग हरता नमो राग रूपे नमो साह नमो पूपूपे नमो दान दाने नमो मान माने नमो रोग रोगे नमो संसनान नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सच्चिदानंद सर्व प्रणाशी अनूपे अरूपे समस्त निवासी सदा सिद्धदा बोधदा बृदकर्ता अदो उर्द अर्धंग अघंग ऊघ हर्ता परम परम परमेश्वर प्रोषपालंग सदा सर्वदा सिद्ध दाता दयालंग अछेदी अभेदिया नाम अकाभंग समस्तोपराजी समस्तस्तथामंग तेरा जोर चाचरी छंदम जले हैं थले हैं अपीत हैं अपी है प्रभु है जू है अदेश है अपेश है पूजंग प्रयत छंद अगाधे अबाधे आनंदी स्वरूपे नम सर्वान्य समस्त निदान्य नमस्तु धननाथे नमस्तु प्रमाथे नमस्तु अगंजे नमस्तु अपंजे नमस्तु अकाले नमस्तु अपाले नमस्तु अपाले नम सर्वदेशे नम सर्वपेशे नमो राजे नम साजे नम शाहे नम मा माहे नम गीत गीते नम प्रीत प्रीते नम रोग रोखे नम सुख सुखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृश्यं नमो सर्वकृष्णं नमो सर्वरंगे द्रिपंगी अनंगे नमो जीव जीवं नमो वीर बीजे अखिजे अभिजे समस्तं प्रसिज्जे कृपालं स्वरूपे कुकरुं प्रणाशी सदा सर्वदा रिद्ध सिद्धं निवासी चर्पट छांदो त्वे प्रसादं अमृत कर्मे अमृत धर्मे अखल जोगे या चल भोगे या चल राजे या टल साजे या खल धर्म अलख कर्म सर्वं दाता सर्वं ज्ञाता सर्वं पाने सर्वं माने सर्वं प्राण सर्वं त्राण सर्वं भुगता सर्वं जुगता सर्वं देवं सर्वं पेवं सर्वं काले सर्वं पाले रुआल छांदो त्वे प्रसादम आदि रूप अनाद मूर्धा जौन पुरख अपार सर्व मान द्रव्यमान देव पी वाद उदार सर्व पालक सर्व का

ਦਮ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮਹਿਸੂਸ ਨਾਮ ਹੈ ਸਮਸਤੁਲ ਕਲਾਮ ਹੈ ਕਿ ਸਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ ਕਿ ਕਾਮਨ ਕਰੀਮ ਹੈ ਰਾਜ ਰਹੀਮ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ ਗ੍ਰਹਿੰਦ ਹੈ ਕਰੀਮ ਕੁਮਾਲ ਹੈ ਕਿ ਹੁਸਨੁਲ ਜੁਮਾਲ ਹੈ ਕਰੀਮ ਖਰਾਜ ਹੈ ਗਰੀਬੁਲ ਨਿਵਾਜ ਹੈ ਰੀਫੁਲ ਸਕਨ ਹੈ ਰਾਸੁਲ ਫਿਕਨ ਹੈ ਕਲੰਗ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਰਾ ਹੈ ਕਿ ਨਰਕੁਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਬੇਸੁਲ ਗਵਨ ਹੈ ਤਮਾਮ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮ ਈਸਾ ਸਮਸਤੁਲ ਅਦੀਸ ਹੈ ਦੇਸੁਲ ਅਲੇਖ ਹੈ ਮੇਸੁਲ ਅਭੇਖ ਹੈ ਜਿਮਨ ਜੁਮਾ ਹੈ ਵਿਕੁਲੀ ਮਾਂ ਹੈ ਕ੍ਰਿਮਨ ਕੁਮਾਰ ਹੈ ਕਿ ਜੁਰਤ ਜਮਾਲ ਹੈ ਕਿ ਅਚਨ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਵ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਸ਼ੰਤ ਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਗੰਜ ਹਰ ਨਰ ਪ੍ਰਭੰਜ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਮੰਡ ਅਨ ਭਵ ਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਸ਼ਿਜਾਂਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਭਵ ਨਾਸ ਅਧ੍ਰਿਤ ਧਰ ਤੁ ਰਾਸ ਅਜਾਨ ਬਾਉ ਕੈ ਸਦਾ ਹੁਣ ਓਅੰਕਾਰਿਆ ਕਥਨਾਦ ਖਲ ਖੰਡ ਖਿਆਲ ਗੁਰੂ ਬਾਰੇ ਅਕਾਲ ਕਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਦ ਅਜਿਜ ਨਾਮ ਬਾਦ ਨ ਝੰਜ ਗਾਦ ਅਨ ਰੰਜ ਬਾਦ ਅਨ ਟੁੱਟ ਭੰਡਾਰ ਅਨ ਠਟ ਉਪਾਰ ਆਡੀਠ ਧਰਮ ਆਦਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ। ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੁਗ ਜਤੀ ਕੇ ਸੂ ਸੁਰਾਰਦਨ ਸੁਧ ਸੁਦਾਦਿਕ ਸੰ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਪ੍ਰਾਣ ਪਤੀ ਕੇ। ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰੱਤੀ ਬਿਨੇਕ ਰੱਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਗੌਨ ਕੁਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਪ ਭਲੀ ਵਿਧ ਨਿਆਵਤ ਸੀਸ ਨ ਜਾਤ ਵਿਚਾਰੇ ਇੱਥੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨੰਗ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇ ਦਿਸ਼ਾਨ ਗੁਬਾਜਤ ਢੂਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹਰਾਜ ਹਜਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ। ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕਾਉ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਿਆਦਮ ਦਾਨ ਸੋ ਸੰਜਮ ਨੇ ਅਨੇਕ ਵਿਸੇਖੈ। ਵੇਦ ਪੁਰਾਣ ਕਾ ਤੇਵ ਕੁਰਾਨ ਜਮੀ ਜਮਾਨ ਸੁਭਾਨ ਪੇਖੈ ਪਾਉਣ ਹਾਰ ਤੀਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ।

ਜਿਹੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਭਲ ਮੁਖ ਵੱਧ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘੜ ਘੜ ਕੇ ਪਰਪਟ ਕੀ ਜਾਣੈ ਜਾਵਦ ਕਰਖ ਕਰਾ ਕਰਤਾਰਾ ਪ੍ਰਿਆ ਧਰ ਤਬ ਦੇਹ ਅਪਾਰਾ ਜਵਾ ਕਰਖ ਕਰ ਦੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ।

ਵਰਣਦ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਇ ਵਿਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਸ ਰੂਪਾ ਰੰਗ ਭਇਓ ਰਾਵ ਕਹਿ ਭੂਪਾਂਡ ਜੀਰ ਸੇ ਤਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਬਟ ਭਇਓ ਸੰਕਰੀ ਕੈਠਾ ਸਿਗਰੀ ਸ੍ਰੇਸ਼ਟ ਦਿਖਾਇਆ ਜਮ ਭਾਉ ਆ ਜੁਗਾ ਸਰੂਪ ਸਵਯੰ ਭਾਉ ਆਵਰ ਅੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਗਰੋ ਦੁਸ਼ਟ ਉਠੋ ਉਤਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਅਸਤਵਿਤਵ ਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰੋ ਤਾ ਕਿ ਤਵ ਤਨਕ ਮਹਿ ਹਰ ਹੋ ਰਿਧ ਸਿੱਧ ਘਰ ਮੂੰਹ ਸਭ ਹੋਈ ਦੁਸ਼ਟ ਛਾਹ ਸ਼ਵੈਸ ਕਹਿ ਨਾ ਕੂਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੁਖ ਤੇਰਾ ਹੈ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਵ ਠੌਰ ਮੂੰਹ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਸਤੁਜਾ ਭਇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬੰਜਿਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਹੈ ਸੁਰਸ ਨ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਵ ਨਿਕਟ ਨਾਤਨ ਨਰ ਕੇ ਰਹਿ ਹੋ ਜੋ ਯਾ ਕੀ ਇੱਕ ਬਾਰ ਚੌਪਾਈ ਕੋ ਕਹੈ ਚੌਪਾਈ ਸੰਬਤ ਸਤਰੈ ਸਹਿਸ ਪਣਿਜੈ ਅਰਧ ਸਹਿਸ ਫੁਨਤੀਨ ਕਹਿਜੈ ਭਾਦਰ ਸੁਦੀ ਅਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿਨ ਜਵ ਤੇ ਤੁਮਰੇ ਤਵ ਤੇਵ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਹਨਿਓ ਸਮਰਤ ਸ਼ਾਸਤਰ ਵੇਦ ਸਭੈ ਬਹੁਭੇਦ ਕਹੈ ਹਮ ਏਕ ਨਾ ਜਾਣਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੀਤੀ, ਮਨਵ ਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਾਈਆਂ।

ਸੁਮਰਤ ਸੁਅਮੀ ਸੋ ਕਿਉ ਮਨੁ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰਨਾਲੇ। ਸਾਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ

ਅਧਾਰੂ ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਸੱਚ ਲਿਵੈ ਬਿਨ ਦੇਹਨ ਮਾਣੀ, ਦੇਹਨ ਮਾਣੀ ਲਿਵੈ ਬਾਜ ਹੋਂ, ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀ।

ਕਿਰਪਾ ਕਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰੇ ਦਹਿ, ਜਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵ, ਇਹ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ। ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੀਰੀ, ਕਿਤ ਦੁਆਰਾ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ, ਕਹੈ ਨਾਨਕ ਸੁਣ ਹੋ ਸੰਤ ਹੋ, ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਹੀ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਨੇਤ ਭਰਮ।

ਚਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੁਸਦਾ ਸਤ ਸੁਮਾਲੇ। ਅਗੁਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜਨ ਸਭ ਖੇਲ ਤੇਰਾ।

ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਤੇ ਆਵੇ ਹੇ। ਜਿਸਨੂੰ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਹੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੇਂ ਚਲਾਵੇ ਹੇ। ਇਹੋ ਸੋਹਿਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਨਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਰੇ ਗੱਲਾ ਗੱਲੀ ਗਿਣ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ। ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿ ਸਹਿਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੁਵ ਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ।

ਹਰਿਆ ਕਹਿ ਨਾਨਕ ਜਨ ਸੱਚ ਤਰਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀਉ ਹੋ ਨਿਰਮਲ ਬਹਰ ਹੋ ਨਿਰਮਲ ਬਹਰ ਹੋ ਤਾਂ ਨਿਰਮਲ ਜੀਉ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੇ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਹੋ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰਾਤਮੈ ਸੁਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛ ਹੋਵੇ ਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ।

ਬਾਣੀਆਂ ਸਰਬਾਣੀ। ਜਿਨ ਕੋ ਨਗਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੁ ਸਾਰਗ ਪਾਣੀ, ਕਹਿ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝ

ਗੁਰ ਕਾ ਸ਼ਬਦ ਰਤਨ ਹੈ ਹੀਰੇ ਜੇਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸੁਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀ ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜੇਤ ਜੜਾਓ, ਸ਼ਿਵ ਸਕਤਾ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ

ਸੋ ਤਤ ਪਾਏ ਜਿਸਨੂੰ ਆਨੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੁ ਸਾਰੀਐ ਮਨਹੁ ਕਿਉਂ ਸਾਰੀਐ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨਹੁ ਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜੈ ਭਾਵੋ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਅਮੁਲਕ ਹੈ ਮੁਲ ਨਾ ਪਾਇਆ ਜਾਏ ਮੁਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
0: Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, guru, vai guru, vai guru, vai guru, vai guru, vai guru, vai guru, vai guru, vai guru, vai guru, vai guru, vai guru, vai

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ।
0: ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਕਿਰਪਾ ਕਰਨੀ ਪਾਤਸ਼ਾਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਦੁੱਖਾਂ ਕਲੇਸ਼ਾਂ ਦੇ ਨਾ ਸੁੱਖਾਂ ਦੇ ਪ੍ਰਕਾਸ਼ ਕਰਨੇ ਮਹਾਰਾਜ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ ਧਨਾਸਰੀ ਰਾਗ ਦੇ ਵਿੱਚ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ ਹਾਂ।

ਅਤੇ ਉਸ ਬਜ਼ੁਰਗ ਵੱਲ ਇਸ਼ਾਰਾ ਕਰਦੇ ਹੋਏ ਮਹਾਰਾਜ ਜੀ ਨੇ ਸਮਝਾਇਆ, ਉਹ ਪੱਕਾ ਰੋਗੀ, ਪੱਕਾ ਰੋਗ ਇਹ ਹੈ ਜਿਹਨੂੰ ਡਾਕਟਰ ਕਹਿੰਦੇ ਨੇ ਹੁਣ ਤਾਂ ਜੀ ਸੇਵਾ ਹੀ ਕਰ ਲਓ, ਇਸ ਬਿਮਾਰੀ ਦਾ ਇਲਾਜ ਨਹੀਂ ਹੈ। ਜਿਹਨੂੰ ਡਾਕਟਰ ਇਹ ਕਹਿ ਦਿੰਦੇ ਨੇ ਇਸ ਬਿਮਾਰੀ ਦਾ ਇਲਾਜ ਨਹੀਂ ਹੈ, ਉਹ ਫਿਰ ਕੁਰਲਾਉਂਦਾ ਹੈ, ਵਿਰਲਾਉਂਦਾ ਹੈ। ਪਾਤਸ਼ਾਹ ਕਹਿੰਦੇ ਨੇ ਜਿਸ ਹਿਰਦੇ ਵਿੱਚੋਂ ਬਾਣੀ ਵਿਸਰ ਗਈ ਉਹ ਪੱਕੇ ਰੋਗੀ ਵਾਂਗੂੰ ਬਿਲ ਲਾਏਗਾ, ਉਹ ਇਸ ਤਰ੍ਹਾਂ ਤੜਫੇਗਾ। ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ। ਬਹੁਤਾ ਬੋਲਣ ਚੱਖਣ ਹੋਏ, ਪਾਤਸ਼ਾਹ ਕਹਿੰਦੇ ਨੇ ਜਿਹੜੇ ਹਿਰਦੇ ਉਸ ਪਰਮਾਤਮਾ ਦੀ ਭਗਤੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਸਿਮਰਨ ਨਾ ਕਰਨ ਕਰਕੇ ਜੀਵਨ ਦੇ ਵਿੱਚ ਦੁੱਖ ਆ ਜਾਂਦੇ ਨੇ, ਅਤੇ ਦੁੱਖਾਂ ਦੇ ਆਉਣ ਕਰਕੇ ਫਿਰ ਉਹ ਰੱਬ ਨੂੰ ਉਲਾਂਭੇ ਦੇਣ ਲੱਗ ਪੈਂਦੇ ਨੇ। ਮਹਾਰਾਜ ਜੀ ਕਹਿੰਦੇ ਨੇ ਜਿੰਨਾ ਮਰਜ਼ੀ ਬਹੁਤਾ ਬੋਲਣ ਚੱਖਣ ਹੋਏ, ਰੱਬ ਜਾਣਦਾ ਏ ਤੂੰ ਰੱਬ ਨੂੰ ਉਲਾਂਭੇ ਨਾ ਦੇ। ਸਿਮਰਨ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਇਸ ਕਰਕੇ ਦੁੱਖ ਸਹਾਰ ਰਿਹਾ ਹੈ। ਤੇਰਾ ਬਹੁਤਾ ਬੋਲਣਾ ਕੋਈ ਬਹੁਤਾ ਪ੍ਰਵਾਨ ਨਹੀਂ ਹੈ, ਭਗਤੀ ਨਹੀਂ ਨਾ ਕੀਤੀ ਇਸ ਕਰਕੇ ਇਹ ਦੁੱਖ ਸਹਾਰ ਰਿਹਾ ਹੈ। ਬਿਨ ਬੋਲੇ ਜਾਣੇ ਸਭ ਸੋਏ, ਉਹ ਪਰਮਾਤਮਾ ਸਭ ਜਾਣਦਾ ਹੈ, ਦੁਨੀਆਂ ਤੋਂ ਛਪਾ ਸਕਦਾ ਰੱਬ ਕੋਲੋਂ ਕਿੱਥੇ। ਰਹਾਉ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਅਗਲੀਆਂ ਪੰਕਤੀਆਂ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਫੁਰਮਾਨ ਕਰਦੇ ਨੇ, ਹੇ ਪਰਮਾਤਮਾ ਦੇ ਪਿਆਰਿਆ, ਜਿਸ ਪਰਮਾਤਮਾ ਨੇ ਤੈਨੂੰ ਕੰਨ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਨੱਕ ਦਿੱਤਾ ਹੈ, ਜਿਹਵਾ ਦਿੱਤੀ ਹੈ, ਸਾਰਾ ਕੁਛ ਦਿੱਤਾ ਹੈ ਨਾ, ਇਹ ਕੰਨ ਦਿੱਤੇ ਨੇ ਪਰਮਾਤਮਾ ਦੀ ਬਾਣੀ ਸੁਣਿਆ ਕਰ, ਅੱਖਾਂ ਦਿੱਤੀਆਂ ਨੇ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਿਆ ਕਰ, ਨੱਕ ਦਿੱਤਾ ਹੈ, ਇਸ ਨੱਕ ਦੇ ਨਾਲ ਦੁਰਗੰਧੀ ਨਹੀਂ ਸੁਗੰਧੀ ਲਿਆ ਕਰ ਪਰਮਾਤਮਾ ਦੇ ਨਾਮ ਦੀ, ਵਾਸ਼ਨਾ ਤੋਂ ਰਹਿਤ ਹੋ ਜਾ। ਜਿਹਵਾ ਦਿੱਤੀ ਹੈ, ਇਸ ਜਿਹਵਾ ਦੇ ਨਾਲ ਬਾਣੀ ਪੜ੍ਹਿਆ ਕਰ, ਮਿੱਠਾ ਬੋਲਿਆ ਕਰ, ਤੂੰ ਤੱਤਾ ਹੀ ਬੋਲੀ ਜਾਂਦਾ ਹੈ। ਜਿਹਨੂੰ ਨਹੀਂ ਦਿੱਤੀ ਉਹਨੂੰ ਪੁੱਛ ਕੇ ਵੇਖ ਲਈ, ਦਸ ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੇ, ਏਕ ਪੀ ਨਾ ਦੇ ਦਸ ਪੀ ਹਿਰਲੇ ਤੋ ਮੂੜਾ ਉਹ ਕਹਾਂ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਤੰਦਰੁਸਤੀ ਦੇ ਦਿੱਤੀ, ਸਾਰਾ ਕੁਛ ਰੱਬ ਨੇ ਦੇ ਦਿੱਤਾ, ਬਸ ਸ਼ੁਕਰਾਨੇ ਦੇ ਵਿੱਚ ਰਿਹਾ ਕਰ।

ਪਾਤਸ਼ਾਹ ਕਹਿੰਦੇ ਨੇ ਉਸ ਮਾਲਕ ਨੇ ਅਗਲੀ ਬਖਸ਼ਿਸ਼ ਕੀ ਕੀਤੀ, ਸਰੀਰ ਦੇ ਵਿੱਚ ਨਿੱਘ ਪਾ ਕੇ ਮਨ ਟਿਕਾ ਦਿੱਤਾ ਤੇਰੇ ਅੰਦਰ। ਬਾਜੇ ਪਵਨ ਆਖੇ ਸਭ ਜਾਏ, ਬਾਜੇ ਪਵਨ ਤੋਂ ਭਾਵ ਤੂੰ ਸਾਹ ਲੈ ਰਿਹਾ ਏ, ਅੰਦਰ ਤੇਰੇ ਸਾਹ ਜਾ ਰਿਹਾ ਏ, ਬਾਹਰ ਆ ਰਿਹਾ ਏ, ਫਿਰ ਜਾ ਰਿਹਾ ਏ, ਫਿਰ ਆ ਰਿਹਾ ਏ। ਇਸ ਸਿਸਟਮ ਨੂੰ ਕੌਣ ਚਲਾ ਰਿਹਾ ਬਈ? ਪਰਮਾਤਮਾ ਚਲਾ ਰਿਹਾ ਹੈ। ਤੇ ਜਿਹੜਾ ਪਰਮਾਤਮਾ ਜਿਹਨੂੰ ਤੇਰੇ ਸਾਹਾਂ ਦਾ ਫਿਕਰ ਹੈ, ਉਹਨੂੰ ਤੇਰੀ ਜਿੰਦ ਦਾ ਫਿਕਰ ਵੀ ਤਾਂ ਹੋਏਗਾ ਹੀ। ਜਿਵੇਂ ਮਾਤਾ ਪਿਤਾ ਬੱਚਿਆਂ ਦੇ ਉੱਤੇ ਕੋਈ ਦੁੱਖ ਆਉਂਦਾ, ਮਾਂ ਦਾ ਦਿਲ ਧੜਕਦਾ ਹੈ ਨਾ, ਇਵੇਂ ਹੈ ਇਨਸਾਨ ਉਸ ਮਾਲਕ ਦੀ ਭਗਤੀ ਕਰਿਆ ਕਰ, ਉਸ ਪਰਮਾਤਮਾ ਦੀ ਬੰਦਗੀ ਕਰਿਆ ਕਰ, ਜਦ ਤੇਰੇ 'ਤੇ ਕੋਈ ਦੁੱਖ ਆਏਗਾ ਉਸ ਪਰਮਾਤਮਾ ਦਾ ਦਿਲ ਧੜਕੇਗਾ।

ਪਾਤਸ਼ਾਹ ਕਹਿੰਦੇ ਨੇ ਜਿਹੜੇ ਮਾਇਆ ਦਾ ਮੋਹ ਹੈ ਨਾ, ਵਿਕਾਰਾਂ ਦਾ ਮੋਹ ਹੈ, ਜਿੰਨੇ ਸਵਾਦਾਂ ਦੇ ਵਿੱਚ ਪਿਆ ਹੋਇਆ ਹੈ ਨਾ, ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਇਹ ਕਾਲਖ ਦੀ ਤਰ੍ਹਾਂ ਹੋਣਗੇ। ਦੁਨਿਆਵੀ ਮੋਹ ਸਵਾਦਾਂ ਵਿੱਚ ਨਾ ਪਏ, ਉਸ ਮਾਲਕ ਦੇ ਨਾਮ ਦਾ, ਪਰਮਾਤਮਾ ਦੀ ਬੰਦਗੀ ਦਾ ਰਸ ਲੈ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਹਨ, ਜਿਹੜੇ ਹਿਰਦੇ ਭਗਤੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਵਿਕਾਰਾਂ ਦੇ ਵਿੱਚ ਪੈ ਜਾਂਦੇ ਨੇ ਆਪਣੇ ਮੱਥੇ 'ਤੇ, ਫਿਰ ਉਹ ਦਾਗ ਲਗਾ ਕੇ ਜਾਂਦੇ ਨੇ ਅਤੇ ਸੱਚੀ ਦਰਗਾਹ ਵਿੱਚ ਉਹਨਾਂ ਨੂੰ ਫਿਰ ਜਗ੍ਹਾ ਨਹੀਂ ਜੇ ਮਿਲਦੀ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਚੰਗੇ ਕਰਮਾਂ ਕਰਕੇ ਕੋਈ ਪੂਰਬਲਾ ਕਰਮ ਜਾਗ ਗਿਆ ਤੇ ਤੇਰਾ ਨਾਮ ਜਪਣ ਦਾ ਸਮਾਂ ਬਣ ਗਿਆ ਮਹਾਰਾਜ, ਤੇ ਹੋਰ ਕੋਈ ਰਸਤਾ ਨਹੀਂ ਹੈ ਇਸ ਸੰਸਾਰ ਰੂਪੀ ਭੌਜਲ ਤੋਂ ਪਾਰ ਹੋਣ ਦਾ। ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਉ। ਜਦੋਂ ਵੀ ਆਪਾਂ ਗੁਰੂ ਘਰ ਆਈਏ ਇਹੀ ਸ਼ੁਕਰਾਨਾ ਕਰੀਏ, ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਤੂੰ ਲੈ ਆਇਆ, ਕਿਉਂਕਿ ਇਹ ਚੰਗਾ ਕਰਮ ਕੋਈ ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਝੋਟਾਂ ਖਾਵੈ। ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਪਾਤਸ਼ਾਹ ਕਹਿੰਦੇ ਨੇ ਜਦੋਂ ਕਿਤੇ ਮਨ ਵਿਕਾਰਾਂ ਵਿੱਚ ਡੁੱਬ ਜਾਂਦਾ ਹੈ ਨਾ, ਤੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਤੇ ਪਰਮਾਤਮਾ ਤੈਨੂੰ ਫਿਰ ਵਿਕਾਰਾਂ ਦੇ ਵਿੱਚੋਂ ਕੱਢ ਲੈਂਦੇ ਨੇ, ਫਿਰ ਤੈਨੂੰ ਪਤਾ ਲੱਗਦਾ ਰੱਬ ਕੀ ਹੈ। ਨਾਨਕ ਸਾਚਾ ਸਰਬ ਦਾ ਤਾਰ। ਉਸ ਮਾਲਕ ਦੀਆਂ ਚਰਨਾਂ ਦੇ ਵਿੱਚ ਜੁੜ ਕੇ ਉਸ ਪਰਮਾਤਮਾ ਦੀ ਭਗਤੀ ਕਰਿਆ ਕਰ। ਜਿਹੜੇ ਹਿਰਦੇ ਬੰਦਗੀ ਕਰਨਗੇ ਉਹ ਠੰਡੇ ਹੋ ਜਾਣਗੇ, ਖਪਣਗੇ ਨਹੀਂ। ਗੁਰੂ ਪਾਤਸ਼ਾਹ ਮਹਾਰਾਜ ਉਹਨਾਂ 'ਤੇ ਰਹਿਮਤ ਕਰਨਗੇ। ਇਹ ਸੀ ਅੱਜ ਦੇ ਹੁਕਮਨਾਮੇ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਪਾਤਸ਼ਾਹ ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ ਜੀ। ਹਰ ਰੋਜ਼ ਸ਼ਾਮ 4:30 ਵਜੇ ਤੋਂ ਲੈ ਕੇ 6 ਵਜੇ ਤੱਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਹੋ ਰਹੇ ਹਨ। ਆਪ ਜੀ ਨੇ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਵੀ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਮੇਂ ਔਰ ਸਵਾਸਾਂ ਨੂੰ ਸਫਲੀਆਂ ਕਰਨਾ ਹੈ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਸਮੂਹ ਜਥੇ ਪਾਸੋਂ ਆਸਾ ਦੀ ਵਾਰ ਦੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਉ ਬਹੁਤੇ ਜਨਮ ਭਰਮ ਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾ।

ਸਹਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮਨੇ ਹੋਵੇ ਪ੍ਰਮਾਣਤਾ ਖਸਮੈ ਕਾ ਮਹਿਲ ਪਾਏ ਸੀ, ਖਸਮੈ ਪਾਵੇ ਸੋ ਕਰੇ ਮਨ।

ਫੈਲ, 68 ਤੀਰਥ ਜੇ ਨਾਵੇ ਉਤਰੇ ਨਾਹੀ ਮੈਲ, ਜਿਨ ਪੱਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮਾਰੀ ਜੀਓ ਪਿੰਡ ਸਭ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣ। ਵਾਹਿਗੁਰੂ
1: ਬੋਲੋ ਜੀ, ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰਉ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਦਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌ ਨਿਦਿਆਵੈ ਧਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਰ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੀ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ,

ਖੋਪੜੀਆਂ ਲੁਹਾਈਆਂ, ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨੇ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰਛਿਆ ਰਿਹਾ ਹੈ ਦੇਖ ਦੇਖ ਫਤਿਹ ਬਿਰਦ ਕੀ ਪੈਜ। ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਉਤਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ, ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਰ, ਨਿਉਟਿਆਂ ਦੀ ਓੜ, ਸੁੱਚੇ ਪਿਤਾ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ, ਪ੍ਰੰਤ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਸਿਮਰਨ ਜਾਪ, ਆਏ ਹੁਕਮਨਾਮੇ ਦੀ ਕਥਾ ਵਿਚਾਰ, ਉਪਰੰਤ ਸੰਪੂਰਨ ਆਸਾ ਦੀ ਵਾਰ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਓ। ਬੜੀ ਸੋਹਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ, ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਹੇ ਮਹਾਰਾਜ ਕਿਰਪਾ ਕਰੋ। ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ। ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ, ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮੇਲਿਆਂ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਠੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੋਹ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਿਲੰਗ ਮਹੱਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦਿ ਜਿਨ ਕੀਆ ਤਿਨ ਦੇਖਿਆ, ਕਿਆ ਕਹੀਏ ਰੇ ਭਾਈ। ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ। ਰਾਜਸਾ ਪਿਆਰੇ ਕਾ ਰਾਜਸਾ, ਜਿਤ ਸਦਾ ਸੁਖ ਹੋਈ ਰਹਾਉ। ਜਿਨ ਦਾ ਕੰਤ ਨਾ ਰਾਵਿਆ, ਸਾ ਪਛੋ ਰੇ ਤਾਣੀ। ਹਾਥ ਪਛੋੜੈ ਸਿਰ ਧੁਣੈ, ਜਬ ਰਹਿਣ ਵਿਹਾਣੀ। ਪਛੋ ਤਾਵਾ ਨਾ ਮਿਲੈ, ਜਬ ਚੁਕੈ ਗੀ ਸਾਰੀ। ਤਾ ਫਿਰ ਪਿਆਰਾ ਰਾਵੀਐ, ਜਬ ਆਵੈ ਗੀ ਵਾਰੀ। ਕੰਤ ਲੀਆ ਸੁਹਾਗਣੀ, ਮੈਂ ਤੇ ਵਧਵੀ ਏਹ। ਸੇ ਗੁਣ ਮੁਜੈ ਨ ਆਵਣੀ, ਕਿਆ ਜੀ ਦੋਸਤ ਰੇਹ। ਜਿਨੀ ਸਖੀ ਸਹੁ ਰਾਵਿਆ, ਤਿਨ ਪੁੱਛੋ ਗੀ ਜਾਏ। ਪਾਇ ਲਗੋ ਬੇਨਤੀ ਕਰੋ, ਲਿਓ ਗੀ ਪੰਥ ਬਤਾਏ। ਹੁਕਮ ਪਛਾਣੈ ਨਾਨਕਾ, ਭਾਉ ਚੰਦਨ ਲਾਵੈ। ਗੁਣ ਕਾ ਮਣ ਕਾਮਣ ਕਰੈ, ਤੋ ਪਿਆਰੇ ਕੋ ਪਾਵੈ। ਜੋ ਦਿਲ ਮਿਲਿਆ ਸੋ ਮਿਲ ਰਹਿਆ, ਮਿਲਿਆ ਕਹੀਐ ਰੇ ਸੋਈ। ਜੇ ਵੋ ਤੇਰਾ ਲੋਚੀ ਐ, ਬਾਤੀ ਮੇਲ ਨਾ ਹੋਈ। ਧਾਤ ਮਿਲੈ ਕੁਨ ਧਾਤ ਕੋ, ਲਿਵ ਲਿਵੈ ਕੋ ਧਾਵੈ। ਗੁਰ ਪ੍ਰਸਾਦੀ ਜਾਣੀਐ, ਤੋ ਅਨ ਭਾਉ ਪਾਵੈ। ਪਾਨਾ ਵਾੜੀ ਹੋਏ ਘਰ, ਖਰਸਾਰ ਨਾ ਜਾਣੈ। ਰਸੀਆ ਹੋਵੈ ਮੂਸਕਾ, ਤਾਂ ਫੂਲ ਪਛਾਣੈ। ਆਪੇ ਉਪੀ ਵੈ ਜੋ ਨਾਨਕਾ, ਭ੍ਰਮ ਭ੍ਰਮ ਸਮਾਵੈ। ਸਹਿਜੇ ਸਹਿਜੇ ਮਿਲਦਾ ਹੈ, ਅਮਰਾ ਪਦ ਪਾਵੈ। ਤਿਲੰਗ ਮਹੱਲਾ ਚੌਥਾ, ਹਰ ਕੀਆਂ ਕਥਾ ਕਹਾਣੀਆਂ। ਗੁਰਮੀਤ ਸੁਣਾਈਆਂ, ਬਰੇ ਹਰਿ ਗੁਰ ਆਪਣੇ, ਗੁਰ ਕੋ ਬਲ ਜਾਈਆਂ। ਆਏ ਮਿਲ ਗੁਰ ਸਿਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਰਹਾਉ ਹਰ ਕੇ ਗੁਣ ਹਰ ਭਾਵਦੇ, ਸੇ ਗੁਰੂ ਤੇ ਪਾਏ। ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁੰਮ ਘੁੰਮ ਜਾਏ। ਜਿਨ ਸਤਿਗੁਰ ਪਿਆਰਾ ਦੇਖਿਆ, ਤਿਨ ਕਾ ਹੰਵਾਰੀ। ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਾਧ ਬਲਿਹਾਰੀ। ਹਰ ਹਰ ਤੇਰਾ ਨਾਮ ਹੈ, ਦੁੱਖ ਮੇਟਣ ਹਾਰਾ। ਗੁਰ ਸੇਵਾ ਤੇ ਪਾਈ ਹੈ, ਗੁਰਮੁਖ ਨਿਸਤਾਰਾ। ਜੋ ਹਰ ਨਾਮ ਤੇ ਆਏਂਦੇ, ਤੇ ਜਨ ਪਰਵਾਨਾ। ਤਿਨ ਵਿਟਹੁ ਨਾਨਕ ਵਾਰਿਆ, ਸਦਾ ਸਦਾ ਕੁਰਬਾਨਾ। ਸਾ ਹਰ ਤੇਰੀ ਉਸਤਤ ਹੈ, ਜੋ ਹਰ ਪ੍ਰਭ ਭਾਵੈ। ਜੋ ਗੁਰੂ ਪਿਆਰਾ ਸੇਵਦੇ, ਤਿਨ ਹਰ ਫਲ ਪਾਵੈ। ਜਿਨ੍ਹਾਂ ਹਰ ਸੇਤੀ ਪਿਰੜੀ, ਤਿਨ੍ਹਾਂ ਜੀਵ ਪ੍ਰਭ ਨਾਲੇ। ਉਹ ਜਪ ਜਪ ਪਿਆਰਾ ਜੀਵਦੇ, ਹਰ ਨਾਮ ਸੰਭਾਲੇ। ਜਿਨ ਗੁਰੂ ਪਿਆਰਾ ਸੇਵਿਆ, ਤਿਨ ਕਹੋ ਕਹੂੰ ਜਾਇਆ। ਉਹ ਆਪ ਛੁੱਟੇ ਪਰਿਵਾਰ ਸਿਉਂ, ਸਭ ਜਗਤ ਛਡਾਇਆ। ਗੁਰ ਪਿਆਰਾ ਹਰ ਸੇਵਿਆ, ਗੁਰ ਧਨ ਗੁਰ ਧਨੋ। ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵੱਡ ਪੁੰਨੋ। ਜੋ ਗੁਰਸੇ ਗੁਰ ਸੇਵਦੇ, ਸੇ ਪੁੰਨ ਪ੍ਰਾਣੀ। ਜਨ ਨਾਨਕ ਤਿਨ ਕੋ ਵਾਰਿਆ, ਸਦਾ ਸਦਾ ਕੁਰਬਾਣੀ। ਗੁਰਮੁਖ ਸਖੀ ਸਹੇਲੀਆਂ, ਸੇ ਆਪ ਹਰ ਭਾਈਆ। ਹਰ ਦਰਗਹਿ ਪਹਿਨਾਈਆਂ, ਹਰ ਆਪ ਗਲ ਲਾਈਆਂ। ਜੋ ਗੁਰਮੁਖ ਨਾਮ ਧਿਆਏ ਦੇ, ਤਿਨ ਦਰਸ਼ਨ ਦੀਜੈ। ਹਮ ਤਿਨ ਕੇ ਚਰਨ ਪਖਾਲ ਦੇ, ਧੂੜ ਘੋਲ ਘੋਲ ਪੀਜੈ। ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ। ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆ। ਜਿਨ ਹਰ ਨਾਮਾ ਹਰ ਚੇਤਿਆ, ਹਿਰਦੈ ਉਰਧਾਰੇ। ਤਿਨ ਜਮ ਏੜ ਨਾ ਆਵਈ, ਗੁਰ ਸਿੱਖ ਗੁਰ ਪਿਆਰੇ। ਹਰ ਕਾ ਨਾਮ ਨਿਧਾਨ ਹੈ, ਕੋਈ ਗੁਰਮੁਖ ਜਾਣੈ। ਨਾਨਕ ਜਿਨ ਸਤਿਗੁਰ ਭੇਟਿਆ, ਰੰਗ ਰਲੀਆਂ ਮਾਣੈ। ਸਤਿਗੁਰ ਦਾਤਾ ਆਖੀਐ, ਤੁਸ ਕਰੇ ਪਸਾਉ। ਹਉ ਗੁਰ ਵਿਟਹੁ ਸਦ ਵਾਰਿਆ, ਜਿਨ ਜਿਤੜਾ ਨਾਉ। ਸੋ ਧਨ ਗੁਰੂ ਸ਼ਾਬਾਸ ਹੈ, ਹਰ ਦੇ ਸੁਨੇਹਾ। ਹਉ ਵੇਖ ਵੇ ਗੁਰੂ ਵਿਗਸਿਆ, ਗੁਰ ਸਤਿਗੁਰ ਦੇਹਾ। ਗੁਰਸੁਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਜਿਨ ਸੁਣ ਸਿੱਖਾ ਗੁਰ ਮੰਨਿਆ, ਤਿਨਾ ਭੁੱਖ ਸਭ ਜਾਵੀ। ਹਰ ਕਾ ਮਾਰਗ ਆਖੀਐ, ਕਹੋ ਕਿਰਤ ਬਿਦ ਜਾਈਐ। ਹਰ ਹਰ ਤੇਰਾ ਨਾਮ ਹੈ, ਹਰ ਖਰਚ ਲੈ ਜਾਈਐ। ਜਿਨ ਗੁਰਮੁਖ ਹਰਿ ਆਰਾਧਿਆ, ਸੇ ਸਹ ਵੱਡ ਦਾਣੇ। ਹਉ ਸਤਿਗੁਰ ਕੋ ਸਦ ਵਾਰਿਆ, ਗੁਰਬਚਨ ਸੁਮਾਣੇ। ਤੂੰ ਠਾਕੁਰ ਤੂੰ ਸਾਹਿਬ, ਤੂੰ ਹੈ ਮੇਰਾ ਮੀਰਾ। ਤੁਦ ਭਾਵ ਹੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ। ਜੋ ਜਿਸ ਭਾਵ ਹੈ ਨਾਨਕਾ, ਸਾਈ ਗਲ ਚੰਗੀ। ਤਿਲੰਗ ਮਹੱਲਾ ਨਾਵਾਂ ਕਾਫੀ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਚੇਤਨਾ ਹੈ ਤੋ ਚੇਤ ਲੈ। ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ। ਫੂਟੈ ਘੱਟ ਜੋ ਪਾਨੀ, ਰਹਾਉ ਹਰ ਗੁਣ ਕਾਹੇ ਨਾ ਗਾਵਹੀ। ਮੂਰਖ ਅਗਿਆਨਾ, ਝੂਠੈ ਲਾਰਦ ਲਾਕੈ, ਨਹਿ ਮਰਨ ਪਛਾਨਾ। ਅਜ ਹੂੰ ਕਛ ਬਿਗੜ ਨਹੀਂ, ਜੋ ਪ੍ਰਭ ਗੁਣ ਗਾਵੈ। ਕਉ ਨਾਨਕ ਤੇ ਭਜਨ ਤੇ, ਨਿਰਭੈ ਪਦ ਪਾਵੈ। ਤਿਲੰਗ ਮਹੱਲਾ ਨਾਵਾ। ਜਾਗ ਲਿਓ ਰੇ ਮਨਾ, ਜਾਗ ਲਿਓ ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ ਰਹਾਉ। ਮਾਤ ਪਿਤਾ ਸੁਧ ਬੰਧ, ਜਨ ਹਿਤ ਜਾ ਸੁਕੀਨਾ। ਜੀਓ ਛੁਟਿਓ ਜਬ ਦੇਹ ਤੇ, ਡਾਰ ਅਗਨ ਮੈਂ ਦੀਨਾ। ਜੀਵਤ ਲੋ ਵਿਵਹਾਰ ਹੈ, ਜਾਗ ਕੋ ਤੁਮ ਜਾਨੋ। ਨਾਨਕ ਹਰ ਗੁਣ ਗਾਇ ਲੈ, ਸਭ ਸੁਖਨ ਸਮਾਨੋ। ਤਿਲੰਗ ਮਹੱਲਾ ਨਾਵਾ।
ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਵੀ ਤੇਉ ਜਾਤ ਹੈ ਕਹਿਉ ਮਾਨ ਲੈ ਮੇਰੋ ਰਹਾਉਨ ਸੰਪਦ ਰਥ ਧਨ ਰਾਜ ਸਿਉ ਅਤ ਨਿਹੁ ਲਗਾਇਓ ਕਾਲ ਫਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਨ ਬੂਝ ਕੈ ਬਾਵਰੇ ਤੈਂ ਕਾਜ ਬਿਗਾਰਿਓ ਪਾਪ ਕਰਤ ਸੁਕੁਚਿਓ ਨਹੀਂ ਨਹਿੰ ਗਰਭ ਨਿਵਾਰਿਓ ਜੇ ਵਿਦ ਗੁਰੂ ਉਪਦੇਸਿਆ ਸੋ ਸੁਣ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੁ ਪ੍ਰਭ ਸਰਣਾਈ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕੇ ਤੇਵ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਇਮ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਵਮ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸਾਚ ਖਾਲ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਇਵ ਚਸ਼ਮੇ ਜਹ ਤਹਾਂ ਮੌਜੂਦ ਅੱਲਾਹ ਪਾਗੁਮ ਪਾਕ ਹੈ ਸਾ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਨਾਮ ਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਰਹਾਉਨ ਕਰੀਮਾ ਰਹੀਮਾ ਅਲਾਹ ਤੂੰ ਗਨੀ ਡਿਗਰ ਕੋ ਨਹੀਂ ਕਰੀਮਾ ਰਹੀਮਾ ਅਲਾਹ ਤੂੰ ਗਨੀ ਹਾਜ਼ਰਾ ਹਜੂਰ ਦਰ ਬੇਸ ਤੂੰ ਮਨੀ ਦਰਿਆਉ ਤੂੰ ਦੇਹੰਦ ਤੂੰ ਵਿਸਿਆਰ ਤੂੰ ਧਨੀ ਦੇਹ ਲੇ ਏਕ ਤੂੰ ਡਿਗਰ ਕੋ ਨਹੀਂ ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾਮੇ ਚ ਸੁਆਮੀ ਬਖਸੰਦ ਤੂੰ ਹਰੀ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਊ ਹਉ ਬਲ ਬਲ ਜਾਊ ਨਿਕੀ ਤੇਰੀ ਬੇਗਾਰੀ ਆਲੇ ਤੇਰਾ ਨਾਉ ਰਹਾਵਮ ਕੂਜਾ ਆਮਦ ਕੂਜਾ ਰਫਤੀ ਕੂਜਾ ਮੇਰਵੀ ਦੁਆਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਾਮ ਚਿਨੀ ਪਾਤਸ਼ਾਹ ਸਾਂਵਲੇ ਬਰਨਾ ਆਸ ਪਤ ਗਜ ਪਤ ਨਰ ਹੈ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੂਹੀ ਮਹਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵ ਹੋ ਤਉ ਦੁੱਧੈ ਕੋ ਜਾਵ ਹੋ ਦੂਧ ਕਰਮ ਫੁਨ ਸੁਰਤ ਸੁਮਾਇਣ ਹੋਏ ਨਿਰਾਸ ਜੋ ਮਾਵ ਹੋ ਜਪ ਹੋ ਤਾ ਏਕੋ ਨਾਮਾ ਆਵਰ ਨਿਰਾਫਲ ਕਾਮਾ ਰਹਾਵਮ ਇਹੋ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ ਰਸਨਾ ਨਾਮ ਜਪੋ ਤਬ ਮਥੀ ਐ ਇਨ ਵਿਦ ਅੰਮ੍ਰਿਤ ਪਾਵ ਹੋ ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੀ ਸੇਵੇ ਇਨ ਵਿਦ ਸਾਹਿਬ ਰਵਤ ਰਹੈ ਕਹਿੰਦੇ ਕਹਿ ਕਹੇ ਕਹਿ ਜਾਵ ਹੈ ਤੁਮ ਸਾਰ ਵਰਨਾ ਕੋਈ ਭਗਤ ਹੀ ਨਾਨਕ ਜਨ ਜੰਪੈ ਹਉ ਸਾ ਲਾਹੀ ਸੱਚਾ ਸੋਈ ਸੂਹੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪ ਹੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੈ ਬਾਂਧਨ ਬਾਂਧਿਆ ਸਭ ਜਗ ਭਵੈ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਹਿਰ ਲਵ ਰਹਿਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਪੂਜਲ ਕਹਿ ਚਲਕਣਾ ਘੂਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨ ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੋ ਚਿਤ ਵੀ ਆਹਾ ਢੱਟੀਆਂ ਕਾਮਨਾ ਆਵਨੀ ਵਿੱਚੋਂ ਸੱਖਣੀ ਆਹਾ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘੁੱਟ ਘੁੜ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ ਸਿਮਲ ਰੁਖ ਸਰੀਰ ਮੈਂ ਦੇਖ ਭੁਲਾਨ ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਗਲੈ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕੇਤਨ
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ, ਸੂਹੀ ਮਹਲਾ ਪਹਿਲਾ, ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਜੀਠੜਾ, ਰਤਾ ਮੇਰਾ ਚੋਲਾ, ਸਦ ਰੰਗ ਢੋਲਾ ਰਹਾਵਨ, ਸਾਜਨ ਤਲੇ ਪਿਆਰਿਆ, ਕਿਉਂ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀਐ, ਮੇਲੇ ਗਾ ਸੋਈ, ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ ਆਵਾ ਗਉਣ ਨਿਵਾਰਿਆ, ਹੈ ਸਾਚਾ ਸੋਈ, ਹਉ ਮੈਂ ਮਾਰ ਨਿਵਾਰਿਆ, ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ, ਸਹਿ ਕੇ ਅੰਮ੍ਰਿਤ ਬੋਲਾ, ਨਾਨਕ ਕਹੈ ਸਹੇਲੀ ਹੋ, ਸਹੁ ਖਰਾ ਪਿਆਰਾ, ਹਾਮ ਸਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ, ਸੁਹੀ ਮਹੱਲਾ ਪਹਿਲਾ, ਜਿਨ ਕੋ ਭਾਂਡਾ ਭਾਉ ਤਨਾ ਸਵਾਰ ਸੀ, ਸੁਹੀ ਕਰੈ ਪਸਾਉ ਦੁਖ ਵਿਸਾਰ ਸੀ, ਸਹਿਸਾ ਮੂਲੇ ਨਾਇ ਸਰ ਪਰਤਾਰ ਸੀ, ਤਿਨਾ ਮਿਲਿਆ ਗੁਰ ਆਏ, ਜਿਨ ਕੋ ਲਿਖਿਆ ਅੰਮ੍ਰਿਤ ਹਰਿ ਕਾ ਨਾਉ ਦੇਵੈ ਦੀਖਿਆ, ਚਾਲੈ ਸਤਿਗੁਰ ਭਾਏ ਭਵੈ ਨ ਭੀਖਿਆ, ਜਾ ਕੋ ਮਹਿਲ ਹਜੂਰ ਦੂਜੈ ਨਿਵੈ ਕੇਸੁ, ਦਰ ਦਰ ਬਾਣੀ ਨਾਹੇ ਮੂਲੈ ਪੁੱਛ ਤੇਸੁ, ਛੂਟੈ ਤਾਕੈ ਬੋਲ ਸਾਹਿਬ ਨਦਰ ਜੇਸੈ, ਘੱਲੇ ਅਣ ਆਪ ਜਿਸ ਨਾਹੀ ਦੂਜਾ ਮਤੈ ਕੋਏ, ਢਾਹਿਓ ਸਾਰੇ ਸਾਜੋ ਜਾਣੈ ਸਭ ਸੋਏ, ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ, ਸੁਹਿ ਮਹਲਾ ਪਹਿਲਾ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੈ ਹੋਏ ਸੋਝੀ ਪਾਏ ਸੀ, ਏਤ ਦੁਆਰੈ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕਉ ਜਾਣੈ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤਿਆ ਹੋਏ ਸੀ, ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ, ਚੱਲਿਆ ਪਤਿ ਸਿਉ ਜਨਮ ਸਵਾਰ, ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤਿਹੁ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ, ਸੁਹੀ ਮਹਲਾ ਪਹਿਲਾ, ਜੋਗੀ ਹੋਵੈ ਜੋਗ ਵੈ, ਭੋਗੀ ਹੋਵੈ ਖਾਏ, ਤਪੀਆ ਹੋਵੈ ਤਪ ਕਰੈ, ਤੀਰਥ ਮਲ ਮਲ ਨਹਾਏ, ਤੇਰਾ ਸਦੜਾ ਸੁਣੀ ਜੈ ਭਾਈ, ਜੇ ਕੋ ਬਹਿਆ ਲਾਏ ਰਹਾਉ, ਜੈਸਾ ਬੀਜੈ ਸੋ ਲੁਣੈ, ਜੋ ਖੱਟੇ ਸੋ ਖਾਏ, ਅੱਗੇ ਪੁੱਛ ਨਾ ਹੋਵਈ, ਜੇ ਸਣ ਨੀ ਸਣ ਜਾਏ, ਤੈ ਸੋ ਜੈਸਾ ਕਾਂਡੀਐ, ਜੈਸੀ ਕਾਰ ਕਮਾਏ, ਸੋ ਦਮ ਚੇਤਨਾ ਆਵਈ, ਸੋ ਦਮ ਬਿਰਥਾ ਜਾਏ, ਇਹੋ ਤਨ ਵੇਚੀ ਬੈ ਕਰੀ, ਜੇ ਕੋ ਲੈ ਵਿਕਾਏ, ਨਾਨਕ ਕੰਮ ਨਾ ਆਵਈ, ਜਿਤ ਤਨ ਨਾਹੀ ਸੱਚਾ ਨਾਉ, ਸੁਹੀ ਮਹੱਲਾ ਪਹਿਲਾ, ਘਰ ਸਤਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਜੋਗ ਨਾ ਖਿੰਥਾ ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈ ਹੈ, ਜੋਗ ਨਾ ਮੁੰਦੀ ਮੂਣ ਮੁੰਡਾਇਆ, ਜੋਗ ਨਾ ਸਿੰਘੀ ਵਾਈ ਹੈ, ਅੰਜਨ ਮਾਹਿ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਾਰ ਜਾਣੈ, ਜੋਗੀ ਕਹੀਐ ਸੋਈ ਰਹਾਉ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈ ਹੈ, ਜੋਗ ਨਾ ਦੇਹ ਦੇ ਸੰਤਰ ਭਵੈ, ਜੋਗ ਨਾ ਤੀਰਥ ਨਹਾਈ ਹੈ, ਅੰਜਨ ਮਾਹਿ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ, ਸਤਿਗੁਰ ਭੇਟੈ ਤਾ ਸਹਿਸਾ ਤੂਟੈ, ਧਾਵਤ ਵਰਜ ਰਹਾਈ ਹੈ, ਨਿਜਰ ਝਰੈ ਸਹਿ ਧੁਨ ਲਾਗੈ, ਘਰ ਹੀ ਪਰਚਾ ਪਾਈ ਹੈ, ਅੰਜਨ ਮਾਹਿ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ, ਨਾਨਕ ਜੀਵਤਿਆ ਮਰ ਰਹੀ ਹੈ, ਐਸਾ ਜੋ ਕਮਾਈ ਹੈ, ਵਾਜੇ ਬਾਜੋ ਸਿੰਘੀ ਵਾਜੈ, ਤਉ ਨਿਰਭਉ ਪਦ ਪਾਈ ਹੈ, ਅੰਜਨ ਮਾਹਿ ਨਿਰੰਜਨ ਰਹੀ ਹੈ, ਜੋਗ ਜੁਗਤ ਤਉ ਪਾਈ ਹੈ, ਸੁਹੀ ਮਹੱਲਾ ਪਹਿਲਾ, ਕੌਣ ਤ ਰਾਜੀ ਕੌਣ ਤੁਲਾ, ਤੇਰਾ ਕਵਣ ਸਰਾਬ ਬੁਲਾਵਾ, ਕੌਣ ਗੁਰੂ ਕੈ ਪਹਿ ਦੀਖਿਆ ਲੇਵਾ, ਕੈ ਪਹਿ ਮੁੱਲ ਕਰਾਵਾ, ਮੇਰੇ ਲਾਲ ਜੀਉ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਅਰ ਭਰਪੂਰ ਨੀਣਾ, ਤੂੰ ਆਪੇ ਸਰਬ ਸੁਮਾਣਾ ਰਹਾਵਨ, ਮਨ ਤਾ ਰਾਜੀ ਚਿਤ ਤੁਲਾ, ਤੇਰੀ ਸੇਵ ਸਰਾਫ ਕਮਾਵਾ, ਘਟ ਹੀ ਭੀਤਰ ਸੋ ਸੋ ਤੋਲੀ, ਇਨ ਬਿਦ ਚਿਤ ਰਹਾਵਾ, ਆਪੇ ਕੰਡਾ ਤੋਲਤ ਰਾਜੀ, ਆਪੇ ਤੋਲਣ ਹਾਰਾ, ਆਪੇ ਦੇਖਾ ਆਪੇ ਬੂਝੈ, ਆਪੇ ਹੈ ਵਣਜਾਰਾ, ਅੰਦੁਲਾ ਨੀਚ ਦਾਸ ਪਰਦੇਸੀ, ਖਿਨ ਆਵੈ ਤਲ ਜਾਵੈ, ਤਾਂ ਕਿ ਸੰਗਤ ਨਾਨਕ ਰਹਿਦਾ, ਕਿਉ ਕਰ ਮੂੜਾ ਪਾਵੈ, ਰਾਗ ਸੁਈ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ, ਮਨ ਰਾਮ ਨਾਮ ਆਰਾਧਿਆ, ਗੁਰ ਸ਼ਬਦ ਗੁਰੂ ਗੁਰ ਕੇ, ਸਭ ਇੱਛਾ ਮਨ ਤਨ ਪੂਰੀਆਂ, ਸਭ ਚੂਕਾ ਡਰ ਜਮ ਕੇ,
ਮੇਰੇ ਮਨ ਗੁਣ ਗਾਵੋ ਰਾਵ ਨਾਮ ਹਰ ਕੇ, ਗੁਰ ਤੁਠੈ ਮਨ ਪ੍ਰਬੁੱਧਿਆ, ਹਰ ਪੀਆ ਰਸ ਗਟ ਕੇ ਰਹਾਉ। ਸਤ ਸੰਗਤ ਉਤਮ ਸਤਿਗੁਰ ਕੇਰੀਏ, ਗੁਣ ਗਾਵੈ ਹਰ ਪ੍ਰਭ ਕੇ, ਹਰ ਕਿਰਪਾ ਧਾਰ ਮਿਲਹੁ ਸਤ ਸੰਗਤ, ਹਮ ਧੋਵੈ ਪਗ ਜਨ ਕੇ, ਰਾਵ ਨਾਮ ਸਭ ਹੈ, ਰਾਵ ਨਾਮਾ ਰਸ ਗੁਰਮਤਿ ਰਸ ਰਸ ਕੇ, ਹਰ ਅੰਮ੍ਰਿਤ ਹਰ ਜਲ ਪਾਇਆ, ਸਭ ਲਾਥੀ ਤਿਸ ਤਿਸ ਕੇ, ਹਮਰੀ ਜਾਤ ਪਾਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕੇ, ਜਨ ਨਾਨਕ ਨਾਮ ਪਰਿਉ ਪ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕੇ, ਸੁਹੀ ਮਹੱਲਾ ਚੌਥਾ, ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨਸੇ ਦਾਲ ਦਲਗਾ, ਭਾਉ ਜਨਮ ਮਰਨਾ ਮੇਟਿਓ ਗੁਰ ਸ਼ਬਦੀ, ਹਰ ਅਸਥਿਰ ਸੇਵ ਸੁਖ ਸੰਗਾ, ਮੇਰੇ ਮਨ ਭਜ ਰਾਮ ਨਾਮ ਅਤਿ ਪਿਰਗਾ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ, ਸਿਰ ਵੇਚ ਲਿਓ ਮੂਲ ਮਹਿਗਾ ਰਹਾਉ। ਨਰਪਤ ਰਾਜੇ ਰੰਗ ਰਸ ਮਾਣ ਹੈ, ਬਿਨ ਨਾਵੈ ਪਕੜ ਖੜੇ ਸਭ ਕਲਗਾ, ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਗਾ, ਹਰ ਰਾਖ ਰਾਖ ਜਨ ਕਿਰਮ ਤੁਮਾਰੇ, ਸਰਨਾਗਤ ਪੁਰਖ ਪ੍ਰਤ ਪਲਗਾ, ਦਰਸ਼ਨ ਸੰਤ ਦੇਹੋ ਸੁਖ ਪਾਵੈ, ਪ੍ਰਭ ਲੋਚ ਪੂਰ ਜਨ ਤੁਮਗਾ, ਤੁਮ ਸਮਰੱਥ ਪੁਰਖ ਵਡੇ ਪ੍ਰਭ ਸੁਆਮੀ, ਮੋਕੋ ਕੀਜੈ ਦਾਨ ਹਰ ਨਿਮਗਾ, ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਟੋ ਸਦ ਘੁਮਗਾ, ਸੁਹੀ ਮਹੱਲਾ ਚੌਥਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਗੁਰ ਤੁਠਾ ਹਰ ਰੰਗ ਚਾੜਿਆ, ਫਿਰ ਬਹੁੜ ਨ ਹੋਵੀ ਭੰਗ, ਮੇਰੇ ਮਨ ਹਰ ਨਾਮ ਕਰ ਰੰਗ, ਗੁਰ ਤੁਠਾ ਹਰ ਉਪਦੇਸ਼ਿਆ, ਹਰ ਭੇਟਿਆ ਰਹੁ ਨਿਸੰਗ ਰਹਾਵਨ, ਮੁੰਦੇ ਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ, ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਿਲੰਗ, ਹਾ ਮੈਲ ਭਰੇ ਦੋ ਚਾਰੀਆ, ਹਰ ਰਾਖੋ ਅੰਗੀ ਅੰਗ, ਗੁਰ ਅੰਮ੍ਰਿਤ ਸਰਨ ਬੁਲਾਇਆ, ਸਭ ਲਾਥੇ ਕਿਲਬਿਤ ਭੰਗ, ਹਰ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮਿਲ ਹੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ, ਸੁਹੀ ਮਹੱਲਾ ਚੌਥਾ, ਹਰ ਹਰ ਕਰਹਿ ਨਿਤ ਕਪਟ ਕਮਾਵ ਹੈ, ਹਿਰਦਾ ਸ਼ੁੱਧ ਨਾ ਹੋਈ, ਆਂਦਨ ਕਰਮ ਕਰੇ ਬਹੁ ਤੇਰੇ, ਸੁਪਨੈ ਸੁਖ ਨਾ ਹੋਈ, ਗਿਆਨੀ ਗੁਰ ਬਿਨ ਭਗਤ ਨਾ ਹੋਈ, ਕੋਰੈ ਰੰਗ ਕਦੇ ਨਾ ਚੜੈ, ਜੇ ਲੋਚੈ ਸਭ ਕੋਈ ਰਹਾਵਨ, ਜਾਪ ਤਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨਾ ਜਾਈ, ਅੰਤਰ ਰੋਗ ਮਹਾ ਅਭਿਮਾਨਾ, ਦੂਜੈ ਭਾਏ ਖੁਆਈ, ਬਾਹਰ ਭੀਖ ਬਹੁਤ ਚਤੁਰਾਈ, ਮਨੁਆ ਦੈ ਦਿਸ ਧਾਵੈ, ਹਉਮੈ ਵਿਆਪਿਆ ਸ਼ਬਦ ਨਾ ਚੀਨੈ, ਫਿਰ ਜੂਨੀ ਆਵੈ, ਨਾਨਕ ਨਗਰ ਕਰੇ ਸੋ ਬੂਜੈ, ਸੋ ਜਨ ਨਾਮ ਧਿਆਏ, ਗੁਰ ਪ੍ਰਸਾਦੀ ਏਕੋ ਬੂਜੈ, ਏਕਸ ਮਾਹੀ ਸਮਾਏ, ਸੁਹੀ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖਜਾਈ, ਹਰ ਹਰ ਨਾਮ ਪਦਾਰਥ ਪਾਈ, ਮੇਰੇ ਮਨ ਹਰ ਹਰ ਸਾਂਤ ਵਸਾਈ, ਤਿਸ਼ਨਾ ਅਗਨ ਬੁਝੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ, ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ, ਸਤਿਗੁਰ ਦਇਆਲ ਗੁਰ ਨਾਮ ਦ੍ਰਿੜਾਈ, ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ, ਸਤਸੰਗਤ ਮਿਲ ਹਰਿ ਸਪਾਈ, ਧੁਰ ਮਸਤਕ ਲੇਖ ਲਿਖੇ ਹਰ ਪਾਈ, ਗੁਰੂ ਨਾਨਕ ਤੁਠਾ ਮੇਲੈ ਹਰ ਭਾਈ, ਸੁਹੀ ਮਹੱਲਾ ਚੌਥਾ, ਹਰ ਕਿਰਪਾ ਕਰੇ ਮਨ ਹਰ ਰੰਗ ਲਾਏ, ਗੁਰਮੁਖ ਹਰ ਹਰ ਨਾਮ ਸਮਾਏ, ਹਰ ਰਾਤਾ ਮਨ ਰੰਗ ਮਾਣੇ, ਸਦਾ ਆਨੰਦ ਰਹੇ ਦਿਨ ਰਾਤੀ, ਪੂਰੇ ਗੁਰ ਕੈ ਸ਼ਬਦ ਸੁਮਾਣੇ ਰਹਾਉ, ਹਰ ਰੰਗ ਕੋ ਲੋਚੈ ਸਭ ਕੋਈ, ਗੁਰਮੁਖ ਰੰਗ ਚਲੂਲਾ ਹੋਏ, ਮਾਨ ਮੁਗਧ ਨਰ ਕੋਰਾ ਹੋਏ, ਜੇ ਸੋ ਲੋਚੈ ਰੰਗ ਨਾ ਹੋਵੈ ਕੋਏ, ਨਦਰ ਕਰੇ ਤਾ ਸਤਿਗੁਰ ਪਾਵੈ, ਨਾਨਕ ਹਰ ਰਸ ਹਰ ਰੰਗ ਸਮਾਵੈ, ਸੁਹੀ ਮਹੱਲਾ ਚੌਥਾ, ਜੇ ਵਾ ਹਰ ਰਸ ਰਹੀਐ ਗਾਏ, ਗੁਰਮੁਖ ਪੀਵੈ ਸਹਿਜ ਸਮਾਏ, ਹਰ ਰਸ ਜਨ ਚਾਖੋ ਜੇ ਭਾਈ, ਤਉ ਕਤ ਅਨੰਦ ਅਨੰਦ ਸਾਧ ਲੁਭਾਈ ਰਹਾਉ, ਗੁਰਮਤਿ ਰਸ ਰਾਖੋ ਰਤਾਰੁ, ਹਰ ਰਸ ਰਾਤੇ ਰੰਗ ਮੁਰਾਰੁ, ਮਨ ਮੁਖ ਹਰ ਰਸ ਚਾਖਿਆ ਨਾ ਜਾਏ, ਹਉਮੈ ਕਰੈ ਬਹੁਤੀ ਮਿਲੈ ਸਜਾਏ, ਨਦਰ ਕਰੇ ਤਾਂ ਹਰ ਰਸ ਪਾਵੈ, ਨਾਨਕ ਹਰ ਰਸ ਹਰ ਗੁਣ ਗਾਵੈ, ਸੁਹੀ ਮਹੱਲਾ ਚੌਥਾ, ਘਰ ਛੇਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ
नीच जात हर जब त्या उत्तम पदवी पाए। पूछो बिदर दासी सुतै किसन उतरिया घर जिस जाए। हर की अकथ कथा सुनो जन पाई जित सहसा दूध भू सब लह जाए रहाउ। रविदास चुमार उस्तत करे हर कीरत निमक एक गाए। पतत जात उत्तम भया चार वर्ण पए पग आए। नाम दे प्रीत लगी हर सेती लोक छीपा कह बुलाए। खत्री ब्राह्मण पिठ दे छोड़े हर नाम देव लिया मुख लाए। जितने भगत हर सेवका मुख 68 तीर्थ तिन तिलक कढ़ाए। जन नानक तिन को आंदन परसे जे कृपा करे हर राय। सुही महला चौथा तिन अंतर हरिया राधिया जन को धुन लिखिया लिखत ललारा। तिन की बखीली कोई क्या करे जिन का आंग करे मेरा कार करतारा। हर हर त्याए मन मेरे मन त्याए हर जन्म जन्म के सब दुख निवारण हारा रहा। धुर भगत जिना को बख्शिया हर अमृत भगत भंडारा। मूर्ख होवे सो उनकी रीस करे तिस हालत पलत मुहकारा। से भगत से सेवका जिन हर नाम प्यारा। तन की सेवा ते हर पाई है सिर निंदक कै पवै छारा। जिस घर विरती सोई जाने जगत गुरु नानक पूछ करो बिचारा। चहु पीढ़ी आद जुगाद बखीली किन ना पायो हर सेवक पाए निस्तारा। सुई महला चौथा जिथे हर आराधी है तिथे हर मित सहाई। गुर कृपा ते हर मन वसै हूरत बिदलिया ना जाई। हर धन संची है भाई जे हलत पलत हर होए सखाई रहाउ। सत संगति संग हर धन खटी है हूरत है हूरत उपाय। हर धन कितै ना पाई हर रत्न का व्यापारिया। हर रत्न धन विहाजे कच्चे कै व्यापारिये वाकू। हर धन लिया ना जाई हर धन रत्न जवेहर मानको। हर धन नाल अमृत वेड़ा वत्तै हर भगती हर लिव लाई। हर धन अमृत वेड़ा वत्तै का बीजिया भगत खाए खर्च रहे निखुटै नाई। हालत पलत हर धन है की भगतां को मिली वडियाई। हर धन निर्भउ सदा सदा स्थिर है साचा। एहो हर धन अग्नि तस्करै पाणियै जम दूतै किसै का गवाया ना जाई। हर धन को उचक्का नेड़ ना आवई जम जा गाती डंड ना लगाई। साक्ति पाप करके बिखिया धन संचया तिना एक विख नाल ना जाई। हलतै विर साक दोहेले भए हथों छुड़ गया अगै पलत साकत हर दरगै ढोई ना पाई। हर इस हर धन का शाहू हर आप है संत हो जिसनु दे सो हर धन लद चलाई। इस हर धनै का तोटा कदे ना आवई जन नानक को गुर सोझी पाई। सुहि महला चौथा जिसनु हर सो प्रसन्न हुए सो हर गुण रवै से सो भगत सो परवान। तिसकी महिमा क्या वर्णिए जिसका हृदय वसिया हर पुरख भगवान। गोविंद गुण गाइए जियो लाए सतगुरु नाल ध्यान रहाओ। सो सतगुरु सा सेवा सतगुरु की सफल है जिस ते पाइए परम निदान। जो दूजे पाए सागर कामना अर्थ दुर्गंध सरेव दे सो नेह फल सब अज्ञान। जिसनु प्रतीत होवे तिसका गाव्या थाई पवै सो पावे दरगह मानो। जो बिन प्रतीति कपटी कूड़ी कूड़ी अखी मीट दे उनका उत्तर जाएगा झूठ गुमान। जेता जियो पिन सब तेरा तू अंतर जामी पुरख भगवान। दास नु दास कहे जन नानक जेहा तू कराए तेहा हम करी वखियान। सुही महला चौथा कर सतु वाहिगुरु ओंकार सतगुरु प्रसाद। तेरे कवन कवन गुण कह कह गावा तू साहिब गुणी निधाना। तुमरी महिमा वरना साको तू ठाकुर ऊच भगवाना। मैं हर हर नाम धर सोई ज्यों भावै त्यों राख मेरे साहिब। मैं तुझ बिन अवर ना कोई रहाव। मैं तान दीवान तू है मेरे स्वामी मैं तुदे आ गया अरदास। मैं होर थाव नाहीं जिस पह करो बेनंती मेरा दुख सुख तुझ ही पास।
ਵਿਚੇ ਧਰਤੀ ਵਿਚੇ ਪਾਣੀ ਵਿਚਕਾਸ਼ ਅਗਨ ਤ੍ਰੀਜੈ ਬੱਕਰੀ ਸਿੰਘ ਇਕ ਤੈ ਥਾਂ ਰਾਖੈ ਮਨ ਹਰ ਜਾ ਭਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤ ਹੋ ਹਰ ਨਿਮਾਣਿਆ ਮਾਣ ਦੇਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸੂਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣ ਹੈ ਕਿਆ ਤੁਧ ਪਹਿ ਆਖ ਸੁਣਾਈਐ ਬੁਰਾ ਭਲਾ ਤੁਧ ਸਭ ਕਿਛ ਸੂਝੈ ਜਿਹਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣ ਹੈ ਬੁਰਾ ਭਲਾ ਤੁਧ ਸਭ ਕਿਛ ਸੂਝੈ ਤੁਧ ਭਾਵੈ ਤਿਵੈ ਬੁਲਾਵਹਿ ਰਹਾਉ ਸਭ ਨੂੰ ਮਾਇਆ ਸਰੀਰ ਹਰ ਕੀ ਆ ਵਿੱਚ ਦੇਹੀ ਮਾਨੁਖ ਭਗਤ ਕਰਾਈ ਇਕ ਨਾ ਸਤਿਗੁਰ ਮੇਲ ਸੁਖ ਦੇਵਿਆ ਇਕ ਮਾਨੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤੇਹਾ ਕੋ ਹੂਵੈ ਬਿਨਦਰੀ ਨਾਹੀ ਕੋ ਭੀਖ ਤੇਰੀ ਵਡਿਆਈ ਤੂੰ ਹੈ ਜਾਣ ਹੈ ਸਭ ਤੁਧ ਨੋ ਨਿਤ ਧਿਆਈ ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮੇਲ ਹੈ ਜਿਨ ਨਾਨਕ ਸੋ ਥਾਂ ਪਾਏ ਤੇਰੀ ਵਡਿਆਈ ਤੂੰ ਹੈ ਜਾਣ ਹੈ ਸਭ ਤੁਧ ਨੋ ਨਿਤ ਧਿਆਈ ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮੇਲ ਹੈ ਜਿਨ ਨਾਨਕ ਸੋ ਥਾਂ ਪਾਏ ਵਾਹਿਗੁਰੂ ਜੀ ਕਾ ਖਾਲਸਾ

Yeah, I'm not sure.

Gracias.

That's good. Thank you. Other

Sarna pareja.

tempo che Grazie.

けれども。

Ben sana da bunları kendi kendine değerlendirmek

三味線。前の。そうね。消えてくれ。だけいや。これってすんごい。でさ、

Gracias.

Anladım. Bu değil.

Yok, cevap

Bitcoin.

मेरे प्रभु की याद में कहीं भजे आंसर हर शर्म प्रभु

sabe?

Yo vivo, yo choro, yo conozco.

So, 10 minutes.

Sette mesi.

Ja, gut, ich sage es nicht.

Quindi ti prendo.

Thank you.

0: देखा क्या ये ऊपर दे दे जी
1: ये
0: ऊपर मैं हिसाब से लो है

Thank you.

Vamos.

Yeah.

पापा ने मेरे फेवरेट कंट्री में शूट की है। मैं जब

Crazy.

Oh, I'm good.

जाओ जाओ।

0: Request, man.
1: It's not even.

0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ,
1: ਬੜੇ ਹੋ ਗਏ।

ਵਾਹਿਗੁਰੂ।

वाहेगुरु।

לא.

0: Tipo, ali.
1: Vaheguru Ji, Vaheguru, Vaheguru.

0: ਮਨਿੰਦਰ ਸਿੰਘ ਸ਼ੀਸ਼ੇ ਖੋਲ੍ਹ ਦੇ ਜਿਹੜੇ ਬੰਦ ਕਰੇ ਹੋਏ ਨੇ ਸਾਈਡਾਂ ਦੇ, ਸਾਈਡਾਂ ਜਿਹੜੇ ਸ਼ੀਸ਼ੇ ਲਾਏ ਹੋਏ ਇਹਨਾਂ ਨੂੰ ਖੋਲ੍ਹਦੇ ਗਰਮੀ ਆ।
1: ਓਕੇ ਓਕੇ ਓਕੇ।
0: ਤੇ ਨਾਲੇ ਉਹ ਵੀ ਖੋਲ੍ਹਦੇ ਨਹੀਂ, ਲਾਈਟਾਂ ਲਾ ਦੇ ਜੇ ਉਹ ਨਹੀਂ ਖੋਲ੍ਹਣੇ।
1: ਲਾਈਟਾਂ ਲਾਈਆਂ ਬੰਦ ਕਿਹਨੇ ਕਰ ਦਿੱਤੀਆਂ ਹੋਣੀਆਂ
0: ਪਤਾ ਨਹੀਂ ਆ, ਲਾਈਟ ਬੰਦ ਆ
1: ਆਉਣੇ ਕੀਤੀ ਕਿਹਨੇ ਆ।
0: ਪਹਿਲਾਂ ਸ਼ੀਸ਼ੇ ਖੋਲ੍ਹਦੇ ਗਰਮੀ ਆਉਂਦੀ ਆ, ਹਵਾ ਬੰਦ ਆ।
1: ਵਾਹਿਗੁਰੂ ਜਾਪ ਕਰੋ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਣੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ।
2: ਸਿਮਰੋ ਜਾਸ ਬਿਸ਼ੰਬਰ ਏਕੈ, ਨਾਮ ਜਪਤ ਅਗਨਤ ਅਨੇਕੈ।
1: ਵੇਦ ਪ੍ਰਾਨ ਸਿਮਰਤ ਸੁਧਾਕਸ਼ਰ, ਕੀਨੇ ਰਾਮ ਨਾਮ ਇੱਕ ਅਕਸ਼ਰ।
2: ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ।
1: ਕਾਂਤੀ ਏਕੈ ਦਰਸ ਤੁਹਾਰੋ, ਨਾਨਕੋ ਸੰਗ ਮਹਿ ਉਧਾਰੋ।
2: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ।
1: ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ।
2: ਪ੍ਰਭ ਕੈ ਸਿਮਰਨ ਕਾਲ ਪਰਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ।
1: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨ ਦਿਨ ਜਾਗੈ।
3: ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ।
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ।
3: ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿੰਦ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ।
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ।
3: ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ।
1: ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ।
3: ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗਿਓ ਪਾਏ।
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ।
3: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੇ ਸੁਝੈ।
1: ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ।
3: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਿ ਮਾਹਿ ਸਮਾਏ।
1: ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ।
3: ਪ੍ਰਭ ਕੋ ਸਿਮਰੈ ਸੇ ਤਨਵੰਤੈ, ਪ੍ਰਭ ਕੋ ਸਿਮਰੈ ਸੇ ਪਤਵੰਤੈ।
1: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ।
3: ਪ੍ਰਭ ਕੋ ਸਿਮਰੈ ਸੇ ਬਹਿ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ।
1: ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ।
3: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈਰ ਵਾਲਾ।
1: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿੰਨ ਸਤਿ ਬਲਿਹਾਰੀ।
3: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿੰਨ ਸੁਖ ਬਿਹਾਵੈ।
1: ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ।
3: ਪ੍ਰਭ ਕੋ ਸਿਮਰੈ ਤਿੰਨ ਅਨੰਤ ਹਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ।
1: ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ।
3: ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਨ ਚੂਰੈ।
1: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ।
3: ਪ੍ਰਭ ਕੈ ਸਿਮਰਨ ਨਿਰਜਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ।
1: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਬੇਦੋ ਪਾਏ।
3: ਹਰ ਸਿਮਰਨ ਪੈ ਸਿਰ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁੰਡ ਜਾਤੇ।
1: ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ।
3: ਹਰ ਸਿਮਰਨ ਕਿਉ ਸਗਲਾ ਕਾਰਾ।

0: ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ।
1: ਜੈ ਮਹਾ ਭਿਆਨ ਦੂਤ ਜਮ ਤਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ।
0: ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ।
1: ਅਨਕ ਪੁਨੇ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ।
0: ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ।
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ।
0: ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰ।
1: ਅਨੇਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਕਾਵੈ।
0: ਜੇ ਮਾਰਗ ਹੋ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸਹੇਲਾ।
1: ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ।
0: ਛੂਟਸ ਨਾਹੀ ਲੋਕ ਵਟ ਲੋ, ਛੂਟਸ ਨਾਹੀ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ।
1: ਅਨੇਕ ਬਿਗਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ।
0: ਅਨੇਕ ਜੋਨ ਜਨਮੈ ਮਰੈ ਜਾਮ, ਨਾਮ ਜਪਤ ਪਾਵੈ ਬਿਸਰਾਮ।
1: ਹੋ ਮੈਲਾ ਮਨ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਹੋਵੈ।
0: ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੇ ਸੰਗ।
1: ਜੇ ਮਾਰਗ ਕੇ ਗਣੇ ਜਾਹੇ ਨ ਕੋਸਾ, ਹਰ ਕਾ ਨਾਮ ਮਹਾ ਸੰਤੋਸਾ।
0: ਜੈ ਪੈਂਡੇ ਮਹਾ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ।
1: ਜਹਾਂ ਪੰਥ ਤੇਰਾ ਕੋ ਨ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ।
0: ਜਾਂ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ।
1: ਜਹਾਂ ਤ੍ਰਿਖਾ ਮਨ ਤੁਜਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ।
0: ਭਗਤ ਜਿਨ੍ਹਾਂ ਕੀ ਬਰਤਨ ਨਾਮ, ਸੰਤ ਜਿਨ੍ਹਾਂ ਕੈ ਮਨ ਬਸਰਾਮ।
1: ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ।
0: ਹਰ ਜਸ ਕਰਤ ਸੰਤ ਦਿਨ ਰਾਤ, ਹਰ ਔਖਤ ਸਾਧ ਕੁਮਾਤ।
1: ਹਰ ਜਨ ਕੇ ਹਰ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀ ਨੋਦਾਨ।
0: ਮਨ ਤਨ ਰੰਗ ਰਤੇ ਰੰਗ ਇਕ, ਨਾਨਕ ਜਨ ਕੈ ਬਿਰਤ ਵਿਵੇਕ।
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ।
0: ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਕਾ ਨਾਮ ਜਪਤ ਪਰ ਪਰ ਹਰ ਨਾਮ ਜਪਤ ਕੋ ਪਰੈ ਨਾ ਭੰਗ।
1: ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ।
0: ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਹੀਂ ਵਿਯੋਗ।
1: ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ।
0: ਹਰ ਹਰ ਜਨ ਕੈ ਖਾਲ, ਹਰ ਹਰ ਜਨ ਕੈ ਮਾਲ ਖਜ਼ੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ।
1: ਹਰ ਹਰ ਜਨ ਕੈ ਓਟ ਸੁਖਾਣੀ, ਹਰ ਪ੍ਰਤਾਪ ਜਨ ਅਵਲ ਨ ਜਾਣੀ।
0: ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾ ਨਾਮ ਰਸ ਮਾਤੇ।
1: ਆਠ ਪੈ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ।
0: ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ।
1: ਪਾਰ ਜਾ ਕੇ ਹਰ ਕੋ ਨਾਮ, ਕਾਮ ਤੇ ਹਰ ਹਰ ਗੁਣ ਗਾਮ।
0: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਸ ਦੁਖ ਲਥਾ।
1: ਨਾਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਪ੍ਰਤਾਪ ਦੁਖ ਸਭ ਨਸੈ।
0: ਸੰਤ ਕਾ ਸੰਗ ਬੜ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ।

0: ਪਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ
1: ਲੋਕੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਪੀਸਰ ਜੀਵੈ
0: ਅਗਨ ਮਾਹੀ ਹੋਮਤ ਪ੍ਰਾਨ ਕਾਨ ਕਾ ਸਭ ਹੈਵਰ ਭੂਮ ਦਾਨ
1: ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤਿ ਸਾਧਨ
0: ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹਉਮੈ ਮੈਲ ਨਾ ਜਾਵੈ
1: ਹਰ ਕੇ ਨਾਮ ਸਮ ਸਰਕਸ਼ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ।

0: ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ,
1: ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ,
0: ਵਾਰ ਵਿਵਸਥਾ ਤੁਝੈ ਪਿਆਰੇ ਦੂਧ, ਪਰ ਜੋ ਬਨ ਭੋਜਨ ਸੁਖ ਸੂਦ,
1: ਬਿਰਧ ਭਇਆ ਉਪਰ ਸਾਖ ਸੈਨ, ਮੁਖ ਲਿਆਉ ਬੈਠੋ ਦੈਨ,
0: ਜੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸਲ ਹੋ ਤੋ ਨਾਨਕ ਸੀਜੈ,
1: ਜੇ ਪ੍ਰਸਾਦ ਧਾਰੂ ਉਪਰ ਸੁਖ ਬਸੈ, ਸੁਧ ਪ੍ਰਾਦ ਮੀਤ ਮੰਤਾ ਸੰਗ ਹਸੈ,
0: ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ,
1: ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਸਾਰ ਬਸਾ,
0: ਦੀਨੇ ਹਸਤ ਪਾਵ ਕਰਨ ਨੇਤਰ ਦਸਨਾ, ਤਿਸਹਿ ਤਿਆਗ ਅਵਰ ਸੰਗ ਰਚਨਾ,
1: ਐਸੇ ਦੋਖ ਮੂੜ ਅੰਤ ਵਿਆਪੇ, ਨਾਨਕ ਕਾਢ ਲਿਓ ਪ੍ਰਭਾਤੇ,
0: ਆਦ ਅੰਤ ਜੋ ਰਾਖਣ ਹਾਰ, ਤਿਸਿਓ ਪ੍ਰੀਤ ਨ ਕਰੇ ਗਵਾਰ,
1: ਜਾਕੀ ਸੇਵਾ ਨਾ ਮਿਲਿਤ ਪਾਵੈ, ਦਾਸੁ ਮੂੜਾ ਮਨ ਨਹੀਂ ਲਾਵੈ,
0: ਉਠਾ ਕਰ

0: ਗਰਦ ਪ੍ਰੀਤ ਭਸਮ ਸੰਗ ਹੋਏ
1: ਅੰਧਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਲ ਯੁਗ ਪ੍ਰਜਾਲ
0: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਵੇਖ ਅੰਤਰ ਮਲ ਮਾਇਆ ਸਭ ਸੁਣੀ ਕਛੜ

0: ਸਤਿਵਲੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵਹਿ ਤਿਸ ਕੋ ਸਿਮਰਤ ਕਰਮ ਗਤ ਪਾਵਹਿ
1: ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ
0: ਜੇ ਪ੍ਰਸਾਦ ਰਹਿ ਤਨ ਸੁਖ ਬਸਨਾ ਆਪ ਕੈ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਧਿਆ ਕਤ ਅਵਰ ਲੁਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ

0: ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਚ
0: ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ।